ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸੀ ਬੋਧੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਪਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਿਧਿਆ ਵੈਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹੱਟੀਆਂ ਜਪੀਆਂ ਟੱਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੜ ਕੀਤਾ ਤੇ ਨਾ ਪਿਆਰਿਆ ਤੇ ਤਿਆਰਿਆਂ ਦੀ ਕਮਾਈ ਦਾ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਰਵਾਈਆਂ ਚਰਖੜੀਆਂ ਦੇ ਚੜੇ ਆਰ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਤੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾਸ਼ਤ ਕਾਸ਼ਤ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਚਰਿਆਏ ਦੇਵ ਦੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਪੂੰਗੇ ਜੁਗੋ ਜੁਗ ਟਹਿਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਦਾ ਸ਼ਾਹਿਦ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਮਲਾਂ ਦੇ ਅਰਦਾਸ ਉਤਾਰ ਜੀ ਬਖਸ਼ਿਸ਼ ਕੀਤੀਆਂ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੂੰ ਸੰਪੂਰਨ ਪਾਠ ਦਿੱਤਾ ਐਸ ਜੋੜੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਤ ਸੱਚ ਪਾਠ ਕਿਧਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ਿਸ਼ ਕਰੋ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਫਿਰ ਗੁਲਾਬ ਸ਼ਾਹੇ ਬੇਗਾਂ ਤਿਆਰ ਕਰੇ ਹਾਜ਼ਰ ਨੇ ਦਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ।

ਸ੍ਰੀ ਬਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸੇਵਾ ਹਰੀਆ ਪ੍ਰਵਾਨ ਕਰਨੀ ਸਰਦਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਤਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੀ ਚਰਨਾਂ ਸੇਵਾ ਦੀ ਭਾਣ ਬਖਸ਼ੇ ਪਾਲਤਾ ਕਰੋ ਗਰੀਬ ਨਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਭ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਫਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਬਖਸ਼ਿਸ਼ ਕਰੋ ਖਾਲਸਾ ਬੰਦ ਸੇ ਕੌਮ ਚ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋ ਦਾਰ ਬਖਸ਼ੋ ਚਾਨਣ ਨਾਲ ਜੋੜੋ ਗਵਾਨ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ ਕਰਨ ਦੀ ਬਾਰਤਾ ਕਰੋ ਜੀ ਗੁਰੂ ਗਰੀਬ ਨਵਾਜ ਕਿਰਪਾ ਕਰੋ ਦੂਰ ਦਰਾਜ ਕਰਾਂ ਬੈਠੀਆਂ ਲਾਈਫ ਤੱਕ ਕਿਤੇ ਸ਼ਰਮਣ ਕਰੀਆਂ ਸਾਲ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚੋ ਘੜੀਆਂ ਲੈ ਕੇ ਲਾਓ ਆਰਾਮ ਨੇ ਕਿਰਪਾ ਦੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੀਆਂ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਨੇ ਕਮਾਈਆਂ ਸਬਰ ਕਰੋ ਘੱਟ ਵਾਜ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਤਾਂ ਪੂਰੀਆਂ ਕਰੋ ਜੀ ਤਾਂ ਬੇਰੰਦ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਹੀ ਬਖਸ਼ੋ ਪੇਤਰ ਗੁਰਨਾਮੀ ਬਖਸ਼ਿਆ ਘਬਰੰਤ ਅੱਜ ਦੇ ਸ਼ਾਮ ਦੇ ਕਥਾ ਕੀ ਦਿਵਾਰ ਹਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤੁਹਾਨੂੰ ਅੱਜ ਬਣਾਓ ਸ਼ੁੱਧ ਅਤੇ ਪੁੱਤ ਸਵਾਲਾਂ ਦੀ ਬਾਦਰ ਦਦਾਰ ਸਹੀ ਪਿਆਰੇ ਮੇਰੇ ਜਿਲ੍ਹੇ ਮੇਰਾ ਆਪਦਾ ਨਾਮ ਜਦਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝਾ ਗੋਜ ਸ਼ਬਦ ਮੈਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ ਜੋ ਚੜ

0: ਸੁਨਿਹਾਰ ਸਤਿ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਮੈਂ ਤਾਂ ਦੀਵਾਨ ਤੂੰ ਹੈ ਮੇਰੀ ਸੁਆਮੀ, ਮੈਂ ਤੋ ਦਿਆਗੇ ਅਰਦਾਸ, ਮੈਂ ਹੋਰ ਥਾਂ ਨਾ ਹੈ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਜੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਪਾਠ ਕਥਾ ਕੀਰਤਨ ਸ਼ਰਮ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਜੀ, ਆਪ ਜੀ ਨੇ ਅਰਦਾਸ ਤੋਂ ਉਪਰੰਤ ਟੋਡੀ ਮਹਿਲਾ ਪੰਜਵਾਂ ਭਾਵ ਰਾਗ ਟੋਡੀ ਸੀ ਅਤੇ ਬਖਸ਼ਿਸ਼ ਹੋਈ ਸੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੀ ਸਿੱਖਿਆ ਅਤੇ ਚਰਨ ਦੀ ਸਮਰਥ ਬਖਸ਼ੇ। ਸੂਚਨਾਵਾਂ ਕਾਫੀ ਨੇ ਜੀ। ਪਹਿਲੀ ਤਾਂ ਇਹ ਹੈ ਕਿ ਆਪ ਸਭ ਨੂੰ ਬੇਨਤੀ ਹੈ ਦਸਵੰਧ ਕੱਢ ਕੇ ਵੱਧ ਤੋਂ ਵੱਧ ਮਾਇਆ ਜੋ ਹੈ ਉਹ ਸੇਵਾ ਕਰਨ ਲਈ, ਤਾਂ ਕਿ ਨੌਰਥ ਅਤੇ ਸਾਊਥ ਹਾਲ ਜੋ ਆਪਾਂ ਉਹਦੇ ਲਈ ਕੰਸਟਰਕਸ਼ਨ ਸ਼ੁਰੂ ਕੀਤੀ ਉਹ ਜਲਦੀ ਪੂਰੀ ਹੋ ਸਕੇ। ਸਹਿਜ ਪਾਠ ਜੋ ਆਪਾਂ ਸੰਗਤੀ ਰੂਪ ਵਿੱਚ ਆਰੰਭ ਕੀਤੇ ਸੀਗੇ ਘਰਾਂ 'ਚ ਵੀ, ਉਹਨਾਂ ਦੇ ਭੋਗ ਪੈਣਗੇ ਜੀ ਉਹ 21 ਜੂਨ ਨੂੰ ਐਤਵਾਰ ਨੂੰ ਸਵੇਰੇ 10 ਵਜੇ ਮੇਨ ਹਾਲ ਦੇ ਵਿੱਚ। ਅੱਜ ਵੀ ਇੱਕ ਪਰਿਵਾਰ ਨੇ ਟੈਕਸ ਕਰਕੇ ਅਤੇ ਉਹਨਾਂ ਨੇ ਆਪਣਾ ਨਾਂ ਲਿਖਾ ਦਿੱਤਾ ਹੈਗਾ, ਬਾਕੀ ਜਿਨ੍ਹਾਂ ਨੇ ਹਾਲੇ ਨਹੀਂ ਲਿਖਾਏ ਉਹ ਨਾਂ ਟੈਕਸ ਕਰ ਦਿਓ। ਨੰਬਰ ਹੈਗਾ 408-712-4145 408-712-4145 'ਤੇ। ਅਤੇ ਆਹ ਹਫ਼ਤਾ ਸਾਰਾ 7 ਜੂਨ ਤੱਕ 1984 ਦੇ ਸ਼ਹੀਦਾਂ ਦੇ ਯਾਦ ਵਿੱਚ ਭਾਵ ਸਾਕਾ ਨੀਲਾ ਤਾਰਾ ਦੇ ਸੰਬੰਧ ਵਿੱਚ ਕੀਰਤਨ ਦਰਬਾਰ ਚੱਲ ਰਹੇ ਨੇ, ਨਾਲ ਲੰਗਰ ਹਾਲ ਦੇ ਵਿੱਚ ਫੋਟੋ ਗੈਲਰੀ ਵੀ ਹੈਗੀ, ਸ਼ੁਰੂ ਕੀਤੀ ਗਈ, ਉਹ ਵੀ 7 ਜੂਨ ਤੱਕ ਹੈਗੀ ਆ। ਆਪ ਨੂੰ ਬੇਨਤੀ ਹੈ ਪਰਿਵਾਰ ਸਮੇਤ ਆ ਕੇ ਉਸ ਨੂੰ ਦੇਖਣ ਲਈ, ਤਾਂ ਕਿ ਆਪ ਜੀ ਨੂੰ ਇਤਿਹਾਸ ਦਾ ਪਤਾ ਲੱਗੇ ਕੀ ਹੋਇਆ ਸੀ ਉਦੋਂ। ਅਤੇ 4 ਤਰੀਕ ਕੱਲ੍ਹ ਨੂੰ ਹੈ, ਕੱਲ੍ਹ ਦਾ ਦਿਨ ਬੜਾ ਦੁਖਦਾਈ ਦਿਨ ਸੀ ਸਾਡੇ ਇਤਿਹਾਸ ਦੇ ਅੰਦਰ, 1984 'ਚ ਜਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ। 5 ਤਰੀਕ ਹੈ ਜੀ ਪਿਆਰੇ ਮੁਕਮ ਸਿੰਘ ਜੀ ਦਾ ਜਨਮ ਦਿਨ। 6 ਤਰੀਕ ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੀ, 6 ਜੂਨ ਨੂੰ। 6 ਜੂਨ ਨੂੰ ਸਾਨ ਫਰਾਂਸਿਸਕੋ ਵਿਖੇ ਰੈਲੀ ਵੀ ਹੋ ਰਹੀ ਹੈ ਜਿਸ ਭਾਵਨਗਰ ਕੀਰਤਨ ਦੇ ਰੂਪ ਵਿੱਚ, ਉਹ 10 ਵਜੇ ਹੋਣੀ ਹੈ ਉਹਦੇ ਸਿਲਸਿਲੇਵਾਰ 6 ਜੂਨ ਨੂੰ। ਸੰਗਤਾਂ ਨੂੰ ਬੇਨਤੀ ਆ ਉੱਥੇ ਜਾਣ ਲਈ। ਐਡਰੈਸ ਹੈਗਾ ਜੀ 88 2nd Street ਸਾਨ ਫਰਾਂਸਿਸਕੋ, ਹਰ ਸਾਲ ਉਹੀ ਹੁੰਦਾ ਜੀ, ਐਡਰੈਸ ਇੱਕੋ ਹੀ ਆ। June 8 ਨੂੰ ਗੁਰਤਾਗਤ ਦੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। 15 ਜੂਨ ਨੂੰ ਸੰਗਰਾਂਦ, 16 ਨੂੰ ਚੇਤਾ ਰੱਖੀਏ, 16 ਤੋਂ ਲੈ ਕੇ 20 ਤੱਕ ਆਪਾਂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ ਕਰ ਰਹੇ ਨੇ 5 ਦਿਨ ਵਾਸਤੇ। ਨੋਟ ਕਰ ਲਓ ਫਿਰ ਇੱਕ ਵਾਰੀ, ਤਰੀਕ ਹੈਗੀ 16 ਤੋਂ ਸ਼ੁਰੂ ਹੋ ਕੇ 16 ਜੂਨ ਤੋਂ 20 ਜੂਨ ਤੱਕ, ਸਮਾਂ ਹੈ 7:30 ਤੋਂ 9:45 ਸ਼ਾਮ ਨੂੰ। ਅਤੇ 18 ਜੂਨ ਨੂੰ ਸਿੱਖ ਹੈਰੀਟੇਜ ਨਾਈਟ ਵੀ ਮਨਾਈ ਜਾ ਰਹੀ ਹੈ ਜਾਇੰਟਸ ਦੀ ਬੇਸਬਾਲ ਗੇਮ ਦੇ ਵਿੱਚ, 6:30 ਵਜੇ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ। 28 ਜੂਨ ਨੂੰ ਸਾਡੇ ਪਾਸ ਆ ਰਹੇ ਨੇ ਜੀ ਡਾਕਟਰ ਅਲੰਕਾਰ ਸਿੰਘ ਜੀ, ਪਟਿਆਲਾ ਯੂਨੀਵਰਸਿਟੀ ਵਾਲੇ ਕੀਰਤਨ ਕਰਨਗੇ ਉਹ। 28 ਜੂਨ ਨੂੰ ਐਤਵਾਰ ਹੈਗਾ, ਸਮਾਂ ਦੁਪਹਿਰ ਦਾ ਉਹਨਾਂ ਦਾ ਕੀਰਤਨ ਦਾ ਹੈ 11:20 ਤੋਂ ਲੈ ਕੇ 12:30 ਵਜੇ ਤੱਕ। ਅਤੇ ਬੱਚਿਆਂ ਦਾ ਗੁਰਮੁਖ ਕੈਂਪ ਹਰ ਸਾਲ ਦੀ ਤਰ੍ਹਾਂ ਆਪ ਜੀ ਦੀ ਸੇਵਾਦਾਰ ਪ੍ਰਬੰਧਕ ਕਮੇਟੀ ਵੱਲੋਂ ਲਾਇਆ ਜਾ ਰਿਹਾ, ਉਹ ਨੋਟ ਕਰ ਲਓ। July 13 ਤੋਂ 17 ਤੱਕ ਹੈਗਾ, ਉਮਰ ਹੈ 6 ਸਾਲ ਤੋਂ 15 ਸਾਲ ਤੱਕ ਦੀ। ਬਾਕੀ ਸੂਚਨਾਵਾਂ ਫਿਰ ਜੀ, ਹੁਣ ਆਪ ਜੀ ਨੂੰ ਲਾਹੀ ਬਣ ਦੇ ਕੀਰਤਨ ਸ਼ਰਮ ਪਾਉਣਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸ਼ੀਲਾ, ਹਜ਼ੂਰੀ ਡਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਅਤੇ ਹਜ਼ੂਰੀ ਡਾਗੀ ਸਿੱਖ ਗੁਰਦੁਆਰਾ ਸੈਨੋ ਦੇ 7 ਵਜੇ ਤੱਕ 7 ਤੋਂ 7:45 ਆਪ ਜੀ ਨੂੰ ਕਥਾ ਸਰਵਣ ਕਹਾਉਣਗੇ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ। ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਲ ਉਹਨਾਂ ਨੇ ਸੇਵਾ ਕੀਤੀ ਹੈ ਪ੍ਰਚਾਰਕ ਦੇ ਤੌਰ 'ਤੇ, ਅਤੇ ਫਿਰ ਉਸ ਤੋਂ ਬਾਅਦ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। 8:30 ਸਮਾਪਤੀ ਹੋਵੇਗੀ ਜੀ। ਆ ਹੁਣ ਆਪਾਂ ਲਾਹੇ ਬਣ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਗਤ ਜੋਤ ਪਿਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸਾਹਿਬ ਸਿੰਘ ਜੀ ਜਿਹਨੇ ਸਰੀਰ ਇਸ ਵੇਲੇ ਸਾਹਿਬਾਂ ਦੇ ਹਜ਼ੂਰ ਚ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰ ਰਹੇ ਨੇ, ਆਪਣਾ ਜੀਵਨ ਸਫਲ ਕਰ ਰਹੇ, ਸਭ ਜੀ ਸਾਰਿਆਂ ਦਾ ਹੀ ਆਇਆ ਪ੍ਰਵਾਨ ਕਰਕੇ ਹਾਜ਼ਰੀ ਲਿਖ ਕੇ ਚਲਾਉਣ ਜੀ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅੰਮ੍ਰਿਤ ਸਿੰਘ ਸਚਦੇਵ ਅਤੇ ਬੀਬੀ ਗੁਰਪ੍ਰੀਤ ਕੌਰ ਸਚਦੇਵ, ਜਿਨ੍ਹਾਂ ਦੀ ਦੋਤਰੀ ਜੀਵਾ ਅਤੇ ਪੋਤਰਾ ਕਬੀਰ ਉਸਦਾ ਜਨਮ ਦਿਨ ਹੈ, ਸੋ ਪਰਿਵਾਰ ਵੱਲੋਂ ਹੁਕਮ ਹੋਇਆ ਕਿ ਬੱਚਿਆਂ ਦੀ ਚੜ੍ਹਦੀ ਕਲਾ ਦੇ ਵਾਸਤੇ ਸ਼ਬਦ ਪੜ੍ਹਨੇ ਹਨ। ਸੋ ਉਹਨਾਂ ਨੂੰ ਬੇਨਤੀ ਹੈ ਜੀ, ਅਗਰ ਚਾਹ ਪਾਣੀ ਦਾ ਲੰਗਰ ਛਕ ਲਿਆ ਹੋਵੇ ਤਾਂ ਗੁਰੂ ਘਰ ਚ ਆ ਕੇ ਬੈਠਣ ਜੀ। ਅਤੇ ਸਾਡੇ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਆਨੰਦ, ਜਿਨ੍ਹਾਂ ਨੇ ਦਾਸਿਆਂ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ, ਹੁਕਮ ਲਾਇਆ ਹੈ, ਸੋ ਆਓ ਸਾਰੇ ਬੱਚਿਆਂ ਦੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਕਰੀਏ ਜੀ।

ਜਿਹੜੇ ਪਰਿਵਾਰ ਵੱਲੋਂ ਸ਼ਬਦ ਹੁਕਮ ਹੋਏ ਸਨ ਉਹਨਾਂ 'ਚ ਸ਼ਬਦ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦਾ। ਆਪਾਂ ਅੱਜ ਸਾਰੇ ਹੀ ਸਚਦੇਵਾ ਪਰਿਵਾਰ ਆਪਣੀ ਦੋਤਰੀ ਜੀਵਾ ਅਤੇ ਪੋਤਰਾ ਕਬੀਰ ਜਿਨ੍ਹਾਂ ਦਾ ਜਨਮ ਦਿਨ ਮਨਾਉਂਦੇ ਹੋਏ ਉਹਨਾਂ ਦੀ ਚੜ੍ਹਦੀ ਕਲਾ ਦੀ ਤੰਦਰੁਸਤੀਆਂ ਦੀ ਅਰਦਾਸਾਂ ਵਾਸਤੇ ਸਾਰੇ ਮਿੱਤਰ ਸੱਜਣ ਪਰਿਵਾਰ ਇਕੱਠੇ ਹੋਏ ਹਨ। ਆਪਾਂ ਸਾਰੇ ਨੇ ਸ਼ਬਦ ਰਾਹੀਂ ਗੁਰੂ ਅੱਗੇ ਅਰਦਾਸ ਕਰਨੀ ਕਿ ਮਾਲਕ ਬੱਚਿਆਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਸੋ ਆਓ ਜਿੰਨੀ ਸੰਗਤ ਬੈਠੀ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਸ਼ਬਦ ਨੂੰ ਗਾਇਨ ਕਰਨ ਦੀ ਕਿਰਪਾਲਤਾ ਕਰਨੀ ਜੀ।

ਨਰਕ ਸਮਾਂ ਦੱਸ ਸਕਦੇ ਸੀ। ਇਸ ਸਮੇਂ ਦੇ ਅੰਦਰ ਜਿੰਨੇ ਵੀ ਪਰਿਵਾਰ ਵੱਲੋਂ ਹੁਕਮ ਹੋਏ ਸਨ, ਸ਼ਬਦ ਪੜ੍ਹੇ ਗਏ ਹਨ। ਦਾਸਨੇ ਦੇ ਬਾਹਰ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰਨਗੇ। ਸੋ ਸਾਰੇ ਪਰਿਵਾਰ ਨੂੰ ਬੱਚਿਆਂ ਦੇ ਜਨਮ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਜਿੱਥੇ ਪਰਿਵਾਰ ਦਾ ਧੰਨਵਾਦ, ਉੱਥੇ ਆਨੰਦਵੀਰ ਜੀ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕਿ ਕੀਰਤਨ ਦੀ ਸੇਵਾ ਲਾਈ। ਆਓ ਸਾਰੇ ਰਲ ਮਿਲ ਕੇ ਗਾਇਨ ਕਰੀਏ ਜੀ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ।

ਸ੍ਰੀ ਵਾਹਿਗੁਰੂ ਜੀ ਡੰਡੋਤ ਬੰਦਨ

ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੀ ਤਿਹਾ ਹਉ ਕਰੀ ਵਖਿਆਨ ਬੇਸਮਾਰ ਅਥਾਹ ਅਗੰਤ ਅਤੁੱਲੇ ਜਿਉਂ ਬੁਲਾਵਾਂ ਤਿਉ ਨਾਨਕ ਦਾਸ ਬੋਲੇ।

ਜਮ ਕਾ ਭਉ ਲੱਥਾ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਵਡਭਾਗੀ ਗੁਰਸੰਗਤ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ, ਕੁਝ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਤੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਨਾਲ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਏ ਬੜੇ ਵਜਦ ਸਹਿਤ ਬੜੇ ਪਿਆਰ ਦੇ ਨਾਲ ਵੱਡੇ ਕੀਆਂ ਵਡਿਆਈਆਂ ਗੁਰਬਾਣੀ ਕੀਰਤਨ ਰਾਹੀਂ ਕਰ ਰਹੇ ਸਨ। ਵਡਭਾਗੇ ਜੀੜਿਆਂ ਨੇ ਲਾਹਾ ਲੈਣ ਦਾ ਯਤਨ ਕੀਤਾ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਤੁਰਕੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਚਰਚਾ ਤਹਿਤ ਅੱਜ ਮਾਰੂ ਦੀ ਵਾਰ ਜੋ ਪਾਤਸ਼ਾਹੀ ਪੰਚਮੀ ਦੀ ਉਚਾਰਨ ਕੀਤੀ ਹੋਈ ਹੈ, ਉਸ ਦੀ 20ਵੀਂ ਪੌੜੀ ਦੀ ਵਿਚਾਰ ਆਪਾਂ ਕਰਨ ਦਾ ਯਤਨ ਕਰਨਾ ਹੈ। ਇਹ ਪਾਵਨ ਸ਼ਬਦ ਅੰਗ 1101 ਤੇ ਸਭਾਏਵਾਨ ਹੈ। ਇਸ ਸ਼ਬਦ ਦੀ ਵਿਚਾਰ ਚਰਚਾ ਤੋਂ ਪਹਿਲਾਂ ਜੋ ਅੱਜ ਦਾ ਦਿਹਾੜਾ ਸਮੁੱਚਾ ਸਿੱਖ ਜਗਤ ਸਪਤਾਹ ਦੇ ਤੌਰ ਤੇ ਮਨਾ ਰਿਹਾ ਹੈ, 84 ਦਾ ਜੂਨ ਦਾ ਮਹੀਨਾ ਜੋ ਤਪਿਆ ਹੋਇਆ ਤੇ ਹਰ ਸਾਲ ਗੁਰਸਿੱਖਾਂ ਦੇ ਹਿਰਦਿਆਂ ਨੂੰ ਤਪਾ ਜਾਂਦਾ ਹੈ, ਬੜੀ ਪੀੜਾ ਦੇ ਕੇ ਜਾਂਦਾ ਹੈ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਸਿੱਖਾਂ ਤੇ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ ਹੈ, ਬਹੁਤ ਵੱਡੇ ਨੁਕਸਾਨ ਹੋਏ ਜੋ ਪੂਰੇ ਤੇ ਨਹੀਂ ਕੀਤੇ ਜਾ ਸਕਦੇ। ਗੁਰਸਿੱਖਾਂ ਨੂੰ ਹਰ ਸਾਲ ਇਸ ਦਰਦ ਨੂੰ ਮਹਿਸੂਸ ਕਰਦੇ ਨੇ। ਅੱਜ 3 ਜੂਨ ਹੈ ਤੇ 3 ਜੂਨ ਦੇ ਸਵੇਰੇ 9 ਵਜੇ ਦੀ ਮੈਂ ਆਪਣੀ ਅੱਖੀਂ ਦੀ ਗਾਥਾ ਦੱਸਣ ਦਾ ਯਤਨ ਕਰਾਂਗਾ, ਕਿਉਂਕਿ ਪਹਿਲੀ ਨੂੰ ਗੋਲੀਬਾਰੀ ਹੋਈ, ਵੱਖੋ ਵੱਖਰੀ ਉੱਚੀਆਂ ਇਮਾਰਤਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਿਸ਼ਾਨੇ ਪਰਖੇ ਗਏ। ਅੰਦਰਲੇ ਮੋਰਚਿਆਂ ਦਾ ਲੇਖਾ ਜੋਖਾ ਸਰਕਾਰ ਨੇ ਕੀਤਾ, ਕੁਝ ਸਿੰਘ ਸ਼ਹੀਦ ਹੋਏ, ਜਿਨ੍ਹਾਂ ਵਿੱਚੋਂ ਬਾਬਾ ਮਹਿੰਗਾ ਸਿੰਘ ਬੱਬਰ ਜੀ ਦਾ ਸੰਸਕਾਰ 2 ਤਰੀਕ ਨੂੰ ਦੀਵਾਨ ਹਾਲ ਮੰਜੀ ਸਾਹਿਬ ਦੇ ਕੋਲ ਕੀਤਾ ਗਿਆ ਹੈ। ਕਰਫਿਊ ਲੱਗ ਗਿਆ ਹੈ, ਥਾਂ ਥਾਂ ਲੋਕ ਜਿੱਥੇ ਨੇ ਬੰਨ੍ਹ ਦਿੱਤੇ ਗਏ। 3 ਤਰੀਕ ਨੂੰ ਸਵੇਰੇ 9 ਤੋਂ 12 ਵਜੇ ਤੱਕ ਕਰਫਿਊ ਵਿੱਚ ਢਿੱਲ ਸੀ। ਇਹ ਉਹ ਵਕਤ ਸੀ ਜਦੋਂ CRP ਆਪਣੇ ਟਿਕਾਣਿਆਂ ਤੋਂ, ਆਪਣੇ ਮੋਰਚਿਆਂ ਤੋਂ, ਆਪਣੇ ਨਾਕਿਆਂ ਤੋਂ ਪਛਾਣ ਹਟ ਰਹੀ ਸੀ ਤੇ ਹਿੰਦੁਸਤਾਨ ਦੀ ਜਿਹੜੀ ਮਿਲਟਰੀ ਹੈ, ਫੌਜ, ਉਹ ਆਪਣੀਆਂ ਪੋਜੀਸ਼ਨਾਂ ਸੰਭਾਲ ਰਹੀ ਸੀ, ਕਿਉਂਕਿ ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਸੇ ਦਿਨ ਸੀ ਤੇ ਸਿੱਖ ਸੰਗਤਾਂ ਦੇ ਮਨ ਦੀ ਭਾਵਨਾ ਸੀ ਵੀ ਜੇ ਥੋੜਾ ਬਹੁਤਾ ਵੀ ਸਮਾਂ ਮਿਲ ਜਾਏ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰ ਆਈਏ। ਕੁਛ ਦੂਰ ਦੁਰਾਡੇ ਤੋਂ ਸੰਗਤਾਂ ਪਹਿਲਾਂ, ਜਿਨ੍ਹਾਂ ਦੇ ਅਖੰਡ ਪਾਠ ਸਨ, ਜਿਨ੍ਹਾਂ ਦੀ ਸ਼ਰਧਾ ਸੀ, ਜਿਨ੍ਹਾਂ ਦੀਆਂ ਸੁਖਣਾਵਾਂ ਸਨ, ਉਹ ਵੀ ਉੱਥੇ ਵੱਡੀ ਗਿਣਤੀ 'ਚ ਪਹੁੰਚੇ ਸਨ, ਕਿਉਂਕਿ ਅਸੀਂ ਅੰਮ੍ਰਿਤਸਰ ਗੁਰਮਤਿ ਕਾਲਜ ਤੋਂ ਵਿੱਦਿਆ ਹਾਸਲ ਕਰ ਰਹੇ ਸਾਂ ਉਸ ਵਕਤ, ਅਤੇ ਅਸਾਂ ਨੇ ਵੀ ਯਤਨ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ। ਕਰਫਿਊ ਦੀ ਢਿੱਲ ਦੌਰਾਨ ਅਸੀਂ 9 ਵਜੇ ਸਾਢੇ 9 ਵਜੇ ਅੰਦਰ ਗਏ। ਹਾਲਾਤ ਬਹੁਤ ਜ਼ਿਆਦਾ ਭੈ-ਭੀਤ ਸਨ। ਗੁਰੂ ਕੇ ਸਿੱਖ ਮੋਰਚਿਆਂ ਵਿੱਚ ਸਨ, ਅਸੀਂ ਯਤਨ ਕੀਤਾ ਸੱਚਖੰਡ ਸ੍ਰੀ
ਹਰਿਮੰਦਰ ਸਾਹਿਬ ਦੇ ਨਮਸਕਾਰ ਕੀਤੇ ਉਪਰੰਤ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗਏ। ਬੜੇ ਸਤਿਕਾਰ ਜੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੌੜੀਆਂ ਉੱਤਰਦੇ ਆ ਰਹੇ, ਉਹਨਾਂ ਨਾਲ ਫਤਿਹ ਦੀ ਸਾਂਝ ਹੋਈ, ਵਿਚਾਰ ਚਰਚਾ ਥੋੜ੍ਹੀ ਜਿਹੀ ਹੋਈ, ਮਹਾਂਪੁਰਖਾਂ ਬਾਰੇ ਪੁੱਛਿਆ ਕਿਵੇਂ ਦਰਸ਼ਨ ਕਰਨੇ ਹੋਣ ਤਾਂ ਮਿਲ ਸਕਦੇ, ਕਹਿਣ ਲੱਗੇ ਨਹੀਂ। ਪ੍ਰੈਸ ਕਾਨਫਰੰਸ ਚੱਲਦੀ ਪਈ ਅਕਾਲ ਤਖ਼ਤ ਸਾਹਿਬ ਜੀ ਉੱਪਰ ਬਿਲਡਿੰਗ ਦੇ ਵਿੱਚ, ਤੇ ਆਮ ਐਂਟਰੀ ਬੰਦ ਕੀਤੀ ਗਈ ਹੈ। ਉਪਰੰਤ ਅਸੀਂ ਜਿੱਥੇ ਜਿੱਥੇ ਸਿੰਘ ਮੋਰਚਿਆਂ ਵਿੱਚ ਸਭਾਏਮਾਨ ਸਨ, ਪੋਜੀਸ਼ਨਾਂ ਲੈ ਕੇ ਬੈਠੇ ਸਨ, ਉਹਨਾਂ ਤੀਕ ਪਹੁੰਚਣ ਦਾ ਯਤਨ ਕੀਤਾ, ਵੇਖਿਆ ਮਾਹੌਲ ਕੀ ਹੈ ਤੇ ਸਾਰੇ ਸਿੰਘ ਇੱਕ ਲੰਮਾ ਨੀਤੀ ਤੇ ਕੰਮ ਕਰ ਰਹੇ ਸਨ। ਛੋਲਿਆਂ ਦੀਆਂ ਬੋਰੀਆਂ ਉਹਨਾਂ ਕੋਲ ਭੁਲਜੀਆਂ ਹੋਈਆਂ ਜਿਹੜੀਆਂ, ਉਹ ਹਰ ਮੋਰਚੇ ਵਿੱਚ ਸੀ, ਪਾਣੀ ਹਰ ਮੋਰਚੇ ਵਿੱਚ, ਜਿਹੜੀਆਂ ਦੁੱਧ ਵਾਲੀਆਂ ਡਰਮੀਆਂ ਭਰ ਭਰ ਕੇ ਰੱਖੀਆਂ ਹੋਈਆਂ ਸਨ, ਕਿਉਂਕਿ ਪਤਾ ਨਹੀਂ ਇਹ ਕਿੰਨਾ ਲੰਮਾ ਸਮਾਂ ਚੱਲਣਾ ਜਾਂ ਕੀ ਬਣਨਾ, ਹਾਲਾਤਾਂ ਦਾ ਕੋਈ ਅਸੀਂ ਸਮਝ ਨਹੀਂ ਸੀ ਲੱਗ ਰਹੀ, ਕਿਉਂਕਿ ਸਾਡਾ ਇਤਿਹਾਸ ਕਹਿੰਦਾ ਕਿ ਗੁਰੂ ਕੇ ਸਿੱਖ ਜਿਹੜੇ ਕੌਮ ਦੀ ਖਾਤਰ, ਅਜ਼ਮਤ ਦੀ ਖਾਤਰ, ਆਮ ਮਨੁੱਖਤਾ ਸਬੰਧ ਦੇ ਭਲੇ ਦੀ ਖਾਤਰ ਇਸ ਮਾਰਗ ਦੇ ਪੰਧੀ ਬਣੇ ਨੇ, ਤੇ ਉਹ ਕਿਤੇ ਫਾਕੇ ਹੀ ਬਹੁਤੀ ਵਾਰੀ ਰਹਿੰਦੇ ਸਨ ਲੰਗਰ ਪ੍ਰਸ਼ਾਦ ਦੇ ਵੱਲੋਂ। ਸੀਤਲ ਜੀ ਨੇ ਪਾਵਨ ਵਚਨ ਕਹੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇਹ ਪ੍ਰਤੱਖ ਵੇਖਿਆ, ਇੰਨੀ ਵੱਡੀ ਮਿਲਟਰੀ ਲੇਕਿਨ ਮੁੱਠੀ ਭਰ ਸਿੰਘਾਂ ਦਾ ਹੌਂਸਲਾ ਵੇਖ ਕੇ, ਉਹਨਾਂ ਦਾ ਜਿਹੜਾ ਪਲੈਨ ਵੇਖ ਕੇ ਬੜੇ ਹੈਰਾਨ ਹੋਏ। ਚਲੋ ਅਸੀਂ ਯਤਨ ਕੀਤਾ ਵੀ ਕਰਫੂ ਖੁੱਲਣ ਤੋਂ ਪਹਿਲਾਂ ਪਹਿਲਾਂ, ਕਰਫੂ ਲੱਗਣ ਤੋਂ ਪਹਿਲਾਂ ਪਹਿਲਾਂ ਬਾਹਰ ਨਿਕਲੇ, 12 ਵਜੇ ਨਿਕਲੇ, ਲੇਕਿਨ ਬਾਹਰ ਸਾਨੂੰ ਨਿਕਲਣ ਤੋਂ ਪਹਿਲਾਂ ਰੋਕ ਦਿੱਤਾ ਗਿਆ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ। ਇੱਕ ਘੰਟਾ ਘਰ ਦਰਵਾਜ਼ੇ ਤੋਂ ਬਾਹਰ ਗਿਆ ਸੀ, ਜਿਹੜੇ ਅੰਦਰ ਨੇ ਅੰਦਰ, ਜਿਹੜੇ ਬਾਹਰਲੇ ਨੇ ਬਾਹਰ ਰਹਿ ਗਏ। ਇੱਥੋਂ ਅਸੀਂ ਯਤਨ ਕੀਤਾ ਵੀ ਸ਼ਹੀਦਾਂ ਵਾਲੇ ਪਾਸੇ ਦੀ ਨਿਕਲਾਂਗੇ, ਉੱਧਰ ਲਈ ਅਸੀਂ ਨਿਕਲ ਚ ਕਾਮਯਾਬ ਹੋ ਗਏ, ਲੇਕਿਨ ਡਾਂਗਾਂ ਵਰਦੀਆਂ ਦੇ ਵਿੱਚ। ਅੱਗੇ ਕੀ ਹੁੰਦਾ ਰਿਹਾ, ਕਿਵੇਂ ਕਿਵੇਂ ਘਮਸਾਨ ਦੇ ਜਿੱਦ ਹੋਏ, ਕਿਵੇਂ ਕਿਵੇਂ ਅਣਖਾਂ ਪਰਖੀਆਂ ਗਈਆਂ, ਕਿਵੇਂ ਕਿਵੇਂ ਕੁਰਬਾਨੀ ਵਾਲੇ ਸਿੱਖ ਸੱਚੇ ਪਾਤਸ਼ਾਹ ਦਰ ਤੇ ਪ੍ਰਵਾਨ ਹੋਏ, ਇਹ ਆਪਾਂ ਸਮੇਂ ਸਮੇਂ ਵਿਚਾਰਾਂਗੇ। ਅਗਲਾ ਸਾਰਾ ਹਫ਼ਤਾ ਉਹਨਾਂ ਨੂੰ ਸਮਰਪਿਤ ਹੈ। ਕੋਟਾਨ ਕੋਟ ਪ੍ਰਣਾਮ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਜ਼ਮਤ ਦੀ ਖਾਤਰ ਆਪਣੇ ਖੂਨ ਦੀ ਹੋਲੀ ਖੇਡ ਕੇ ਸ਼ਹੀਦੀ ਪ੍ਰਵਾਨੇ ਵਿੱਚ ਆਪਣਾ ਨਾਮ ਲਿਖਾਇਆ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਉਪਰੰਤ ਕੁਝ ਪਲ ਆਪਾਂ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰਨ ਦਾ ਯਤਨ ਕਰਾਂ, ਜੋ ਲੜੀਵਾਰ ਵਿਚਾਰ ਚਰਚਾ ਚੱਲਦੀ ਹੈ। ਇਹ ਪਾਵਨ ਸ਼ਬਦ ਮਾਰੂਈ ਰਾਗ ਦਾ 20ਵਾਂ ਪੌੜੀ ਦੇ ਉਹਦੇ ਨਾਲ ਸਲੋਕ ਨੇ, ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹੈ, ਤੇ ਧੁਰਕੀ ਬਾਣੀ ਦੇ ਹਰ ਸ਼ਬਦ ਦੀ ਤਰ੍ਹਾਂ ਇਸ ਵਿੱਚ ਵੀ ਨਿਰੰਕਾਰ ਦੇ ਨਾਮ ਦੀ ਵਿਚਾਰ ਚਰਚਾ ਹੈ। ਔਰ ਇਹ ਗੱਲ ਚੇਤੇ ਰੱਖਣ ਯੋਗ ਹੈ, ਮੈਂ ਰੋਜ਼ ਯਾਦ ਕਰਾਉਣ ਦਾ ਯਤਨ ਕਰਦਾ ਹਾਂ, ਨਾਨਕ ਕੇ ਘਰ ਕੇਵਲ ਨਾਮ, ਇੱਥੇ ਨਾਮ ਦੀ ਗੱਲ ਹੈ। ਸਮੁੱਚੀ ਗੁਰਬਾਣੀ ਜਿੰਨੇ ਮਹਾਂਪੁਰਖਾਂ ਨੇ ਦਰਜ ਕੀਤੀ ਹੈ, ਇਹੀ ਵਚਨ ਨੇ। ਜਾਂ ਤਾਂ ਨਾਮ ਜਪਣ ਵਾਲਿਆਂ ਦਾ ਕੀ ਹਾਲਾਤ ਨੇ, ਉਹ ਆਨੰਦ ਨੂੰ ਕਿਵੇਂ ਭੋਗਦੇ ਨੇ, ਜਾਂ ਨਾਮ ਕਿਵੇਂ ਜਪਣਾ ਹੈ, ਅਤੇ ਤੀਜਾ ਹੈ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਹਾਲਾਤ ਕੀ ਨੇ। ਹਰ ਸ਼ਬਦ ਜਿੱਥੋਂ ਮਰਜ਼ੀ ਚੁਣ ਲਓ, ਇਹੀ ਵਿਚਾਰ ਚੱਲੇਗਾ, ਨਾਮ ਕਿਵੇਂ ਪ੍ਰਾਪਤ ਹੋਣਾ ਹੈ, ਨਾਮ ਤੋਂ ਬੰਦਾ ਟੁੱਟਦਾ ਕਿਵੇਂ ਹੈ, ਟੁੱਟ ਕੇ ਇਹਦੇ ਟੁੱਟਣ ਦੇ ਕਾਰਨ ਕੀ ਨੇ, ਦੁਖੀ ਕਿਉਂ ਹੁੰਦਾ ਹੈ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹੀ ਵਿਚਾਰ ਨੂੰ ਲੈ ਕਰਕੇ ਅੱਗੇ ਚੱਲਣ ਦਾ ਯਤਨ ਕਰਦੇ ਹਨ, ਕਿਉਂਕਿ ਮਨੁੱਖ ਦਾ ਮਨ ਜਿਹੜਾ ਹੈ ਨਾ, ਮਨ ਲੋਚੇ ਬੁਰਿਆਈਆਂ,
ਇਹ ਬਰਿਆਈਆਂ ਨੂੰ ਭੱਜ ਭੱਜ ਕੇ ਜਾਂਦਾ ਹੈ। ਕਿਸੇ ਦੀ ਨਿੰਦਿਆ ਕਰਦਾ ਹੋਵੇ ਨਾ ਕੋਈ ਵਿਅਕਤੀ ਕਿਸੇ ਦੇ ਕੋਲ, ਤੇ ਉਹ ਦੋ ਕੋਲੋ ਰਲਾਉਣ ਦਾ ਵਾਕਿਆ ਹੀ, ਹਾਂ ਬੜੇ ਚਾਅ ਨਾਲ, ਬੜੇ ਉਮਾਹ ਦੇ ਨਾਲ, ਬੜੇ ਸ਼ੌਕ ਨਾਲ ਸੁਣਦਾ ਹੈ, ਹੋਰ ਵਾਧਾ ਕਰਦਾ ਹੈ। ਤੇ ਜੇ ਕੋਈ ਕਿਸੇ ਦੀ ਸਿਫਤ ਕਰਦੇ ਵੀ ਬੜਾ ਸਿਮਰਨ ਕਰਦਾ, ਬੜੀ ਬੰਦਗੀ ਕਰਦਾ, ਤੇ ਫਿਰ ਸੁਣਨ ਵਾਲਾ ਕਹਿੰਦਾ ਕਰਦਾ ਹੋਊਗਾ, ਐਵੇਂ ਢਿੱਲਾ ਜਾਏ। ਇਹ ਅਵਸਥਾ ਹੈ ਸਾਡੀ, ਕਿਉਂਕਿ ਮਨ ਭੱਜ ਭੱਜ ਕੇ ਜਾਂਦਾ ਬੁਰੇ ਕੰਮਾਂ ਨੂੰ, ਤੇ ਇਹਨੂੰ ਰੋਕਣ ਦੇ ਲਈ, ਕਿਉਂਕਿ ਮਨ ਹੀ ਡਰਾਈਵਰ ਹੈ ਨਾ ਸਾਡੇ ਸਰੀਰ ਦਾ, ਸਾਰੀ ਜਿੰਨੀ ਹੈ ਖੇਡ ਮਨ ਦੀ ਹੈ। ਤੇ ਮਨ ਨੇ ਹੀ ਸਮਝਣਾ, ਮਨ ਨੂੰ ਹੀ ਸਮਝਾਉਣਾ ਹੈ, ਮਨ ਨੂੰ ਸੰਬੋਧਨ ਕਰਨਾ, ਤੁਰਕੀ ਬਣਨੀ, ਵਾਰ ਵਾਰ ਆਪਣੇ ਮਨ ਨੂੰ ਇਹ ਮਨਾ ਮੇਰਿਆ, ਇਹ ਮਨਾ ਮੇਰਿਆ ਕਹਿ ਕੇ ਸੰਬੋਧਨ ਕੀਤਾ ਹੈ ਕਿ ਕਿਵੇਂ ਨਾ ਕਿਵੇਂ ਕਾਬੂ ਵਿੱਚ ਰੱਖਣ, ਅਤੇ ਕਾਬੂ ਹੋਣ ਰੱਖਣ ਦਾ ਇਹੋ ਤਰੀਕਾ ਹੈ, ਗੁਰਸ਼ਬਦੀ ਇਹੋ ਮਨ ਹੋੜੀਏ, ਗੁਰੂ ਦੇ ਸ਼ਬਦ ਰਾਹੀਂ ਇਸ ਮਨ ਨੂੰ ਹੋੜੀਏ, ਵਿਚਾਰੀਏ, ਘੇਰ ਕੇ ਰੱਖੀਏ, ਟਿਕਾਣੇ ਰੱਖੀਏ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਵਿਚਾਰਧਾਰਾ ਸਾਨੂੰ ਵਾਰ ਵਾਰ ਸਮਝਾਉਣ ਦਾ ਯਤਨ ਕਰਦੀ ਹੈ, ਭਾਵੇਂ ਨਿਤਨੇਮ ਦੀਆਂ ਬਾਣੀਆਂ ਨੇ, ਭਾਵੇਂ ਹੋਰ ਸੁਖਮਨੀ ਸਾਹਿਬ, ਕੋਈ ਵੀ ਬਾਣੀ ਕਹਿ ਲਈ। ਇਹਦਾ ਮਕਸਦ ਕੇਵਲ ਅਤੇ ਕੇਵਲ ਮਨ ਨੂੰ ਸੰਬੋਧਨ ਕਰਨਾ, ਮਨ ਨੂੰ ਸਮਝਾਉਣ ਲਈ ਸਾਨੂੰ ਚਾਹੀਦੀ ਹੈ ਤੁਰਕੀ ਬਣ ਦੀ ਸਲਾਹ। ਸੱਚੇ ਪਾਤਸ਼ਾਹ ਮਾਸਟਰ ਨੇ, ਉਸਤਾਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਤੇ ਸਾਡੀ ਡਿਊਟੀ ਅਸੀਂ ਤੁਹਾਡੇ 'ਚੋਂ, ਅਸੀਂ ਬਾਕੀ ਸਾਰੇ ਸਿੱਖ ਹੀ ਹਾਂ ਨਾ, ਆਪਾਂ ਗੁਰੂ ਉਸਤਾਦ, ਅਸੀਂ ਸਿੱਖ ਹਾਂ, ਸਿੱਖਣ ਵਾਲੇ, ਆਖਰੀ ਸਵਾਸ ਸਿੱਖ ਸਿੱਖੀ ਜਾਂਦੇ ਹੁੰਦੇ ਹਾਂ। ਅਤੇ ਕਈ ਵਾਰੀ ਵਿੱਚੋਂ ਹੀ ਉਸਤਾਦ ਕੀ ਕਰਦਾ, ਡਿਊਟੀ ਲਾ ਦਿੰਦਾ ਵੀ ਤੂੰ ਮੋਨੀਟਰ ਬਣ ਜਾ, ਸਾਡੀ ਡਿਊਟੀ ਇੰਨੀ ਕੁ ਹੈ। ਮੋਨੀਟਰ ਤੁਹਾਡੇ ਵਰਗਾ ਹੀ ਆਮ ਵਿਦਿਆਰਥੀ ਵਰਗਾ ਵਿਦਿਆਰਥੀ ਹੁੰਦਾ ਹੈ, ਪਰ ਥੋੜ੍ਹੀ ਜਿਹੀ ਸੇਵਾ ਉਹਦੀ ਲੱਗ ਜਾਂਦੀ ਹੈ, ਗਲਤੀਆਂ ਵੀ ਹੁੰਦੀਆਂ ਨੇ, ਐਸੀ ਗੱਲ ਨਹੀਂ, ਕਿਉਂਕਿ ਸਮਰੱਥ ਤਾਂ ਗੁਰੂ ਹੀ ਹੈ ਨਾ। ਅਤੇ ਗੁਰੂ ਪਾਤਸ਼ਾਹ ਨੇ ਸੇਵਾ ਲਾਈ ਹੈ, ਔਰ ਰਲ ਮਿਲ ਕੇ ਲਾਹਾ ਲੈਣ ਦਾ ਯਤਨ ਕਿ ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਜ਼ਿਕਰ ਕਰਦੇ ਨੇ, ਕਹਿਣ ਲੱਗੇ ਸਲੋਕ ਡੱਖਣੇ ਮਹੱਲਾ ਪੰਜਵਾਂ ਜੋੜ ਬੰਦੇ ਆਪ ਸੋ ਤਰਾਏ ਕਿਨ ਖੇ। ਕਹਿਣ ਲੱਗੇ ਕਿ ਜਿਹੜਾ ਆਪ ਡੁੱਬਦਾ ਪਿਆ ਹੈ, ਆਪ ਗੋਤੇ ਖਾ ਰਿਹਾ ਹੈ ਵਕਾਰਾਂ ਸੰਸਾਰ ਸੰਬੰਧ ਦੇ ਵਿੱਚ, ਸਾਰਿਆਂ ਦੀ ਅਵਸਥਾ ਇਹੀ ਹੈ ਨਾ, ਬਹੁਤਿਆਂ ਦੀ ਤਾਂ ਸੰਸਾਰ ਗੁਬੰਦੇ। ਇਹਦੇ ਵਿੱਚੋਂ ਤਰਨ ਦੀ ਗੱਲ ਸੱਚੇ ਪਾਤਸ਼ਾਹ ਨੇ ਕਹੀ ਹੈ, ਕਿਵੇਂ ਤਰਨਾ ਇਸ ਵਿਕਾਰਾਂ ਦੇ ਸੰਸਾਰ ਨੂੰ ਤੇ ਜਾਣ, ਤੇ ਉਹਦੇ ਨਾਲ ਹੀ ਗੱਲ ਕੀਤੀ ਜਾਏ ਜੋ ਆਪ ਤਾਰੂ ਹੈ। ਸਾਡੀ ਅਵਸਥਾ ਐਸੀ, ਅਸੀਂ ਕਈ ਵਾਰੀ ਆਪ ਉਸ ਪਖੰਡੀ ਦੇ ਲੜ ਜਾ ਲੱਗਦੇ ਹਾਂ ਜਿਹਨੂੰ ਪਤਾ ਹੀ ਨਹੀਂ ਹੁੰਦਾ, ਬਾਹਰੀ ਤੌਰ 'ਤੇ ਉਹ ਭੁਰੇਖਾ ਪਾ ਰਿਹਾ ਹੁੰਦਾ ਬੜਾ ਧਾਰਮਿਕ ਹੈ, ਔਰ ਬਹੁਤੀ ਵਾਰੀ ਇੱਦਾਂ ਹੀ ਹੋਇਆ। ਗੁਰੂ ਪਾਤਸ਼ਾਹ ਜੀ ਨੇ ਇਸੇ ਲਈ ਉਹਨਾਂ ਤਮਾਮ ਪਖੰਡੀ ਲੋਕਾਂ ਦਾ ਖਹਿੜਾ ਛੱਡ ਕੇ ਕੇਵਲ ਅਤੇ ਕੇਵਲ ਇੱਕ ਨਾਲ ਜੁੜਨ ਦੀ ਗੱਲ ਕੀਤੀ ਹੈ ਕਿ ਉਹਦੇ ਇੱਕ ਨਾਲ ਜੁੜੋ, ਇੱਕ ਦੇ ਨਾਮ ਨਾਲ ਜੁੜੋ, ਨਾਮ ਨਾਲ ਜੁੜਿਆ ਗੁਣ, ਕਿਉਂਕਿ ਗੁਣਾਂ ਦਾ ਵਿਖਿਆਨ ਕਰਾਂਗੇ। ਮੈਂ ਅੱਗੇ ਇੱਕ ਦਿਨ ਇਸ਼ਾਰਾ ਦਿੱਤਾ ਸੀ, ਨਿਰੰਕਾਰ ਨੂੰ ਅਸੀਂ ਉਹਦੇ ਜਿੰਨੇ ਨਾਂ ਰੱਖੇ ਨੇ ਮਨੁੱਖ ਨੇ ਰੱਖੇ ਨੇ, ਜੇ ਮਨੁੱਖ ਨਹੀਂ ਤੇ ਦੁਨੀਆਂ ਦੇ ਕਿਸੇ ਵੀ ਚੀਜ਼ ਦਾ ਕੋਈ ਨਾਂ ਨਹੀਂ ਸੀ ਹੋਣਾ, ਕਿਸੇ ਦਾ ਵੀ, ਪਰਮਾਤਮਾ ਦਾ ਵੀ ਨਹੀਂ। ਇਸ ਲਈ ਜਾਪ ਸੇ ਅਨਾਮ ਵੀ ਕਿਹਾ ਉਹਨੂੰ, ਵੀ ਤੇਰਾ ਕੋਈ ਨਾਮ ਨਹੀਂ, ਤੇਰੇ ਲੱਖਾਂ ਨਾਮ ਨੇ ਪਰ ਅਸਲ 'ਚ ਤੇਰਾ ਕੋਈ ਨਾਮ ਨਹੀਂ, ਕਿਉਂਕਿ ਸਾਡੇ ਨਾਮ ਅਧੂਰੇ ਨੇ, ਸਾਡੀ ਬੋਲੀ ਦੇ ਆਧਾਰ 'ਤੇ ਨੇ, ਅਸੀਂ ਜਿੰਨਾ ਕਿਸੇ ਨੇ ਵੇਖ ਲਿਆ ਉਹਨੂੰ ਕਹਿ ਤਾਂ ਲਫ਼ਜ਼ਾਂ ਵਿੱਚ ਤੇ ਕਹਿ ਹੀ ਨਹੀਂ ਨਾ ਸਕਦੇ ਪੂਰੇ ਤੌਰ 'ਤੇ, ਉਰੇ ਦੀ ਵਿਆਖਿਆ ਕੋਈ ਲਫ਼ਜ਼ ਨਹੀਂ ਕਰ ਸਕਦਾ। ਹਾਂ ਇੱਕ ਲਫ਼ਜ਼ ਸੱਚੇ ਪਾਤਸ਼ਾਹ ਲੱਭ ਕੇ ਦੇ ਤਾ, ਇੱਕ ਜਾਂ ਕਹਿ ਤਾ ਸੱਚ, ਇਹ ਉਹਦੇ ਗੁਣ ਵੇਖ ਕੇ। ਸੰਸਾਰੀ ਲੋਕ ਵੀ ਨਾਂ ਰੱਖਦੇ ਨੇ ਆ, ਲੇਕਿਨ ਕਈ ਵਾਰੀ ਸੁੱਚਾ ਸੋ ਹੁੰਦਾ ਪਰ ਜਿੰਨਾ ਕੁ ਝੂਠਾ ਉਹ ਹੁੰਦਾ, ਪਿੰਡ ਵਾਲੇ ਜਾਣਦੇ ਹੁੰਦੇ ਨਾਂ ਉਹਦਾ ਵੱਖਰਾ ਪਾ ਲੈਂਦੇ, ਕਿਉਂਕਿ ਮਾਂ ਬਾਪ ਨੇ ਰੱਖਿਆ ਹੁੰਦਾ, ਬਾਅਦ 'ਚ ਪਤਾ ਲੱਗਦਾ ਨਿਕਲਦਾ ਕੀ ਹੈ। ਰੱਬ ਦੇ ਨਾਂ ਜਿੰਨੇ ਰੱਖੇ ਨੇ, ਕਿਸੇ ਨੇ ਵੀ ਰੱਖੇ ਨੇ, ਉਹਦੇ ਗੁਣ ਵੇਖ ਕੇ ਰੱਖੇ ਨੇ। ਤੇ
ਗੁਣ ਉਹਦੇ ਇਸ ਲਈ ਗਾਉਣੇ ਨੇ, ਉਹਦੇ ਨਾਮ ਨਾਲ ਇਸ ਲਈ ਜੁੜਨਾ ਹੈ ਤਾਂ ਕਿ ਉਹਦੇ ਗੁਣ ਸਾਡੇ ਵਿੱਚ ਗਏ. ਗੁਣ ਕਹੇ ਗੁਣੀ ਸਮਾਵਣਿਆ, ਗੁਣ ਕਹਿੰਦਿਆਂ ਕਹਿੰਦਿਆਂ ਸਾਡਾ ਵੀ ਕਿਤੇ ਆਓ ਗੁਣਾਂ ਤੋਂ ਖੜਾ ਛੁੱਟ ਗਿਆ. ਗੁਰੂ ਘਰ ਵਿੱਚ ਆਉਣ ਦਾ ਸਾਡਾ ਮਕਸਦ ਹੀ ਕੇਵਲ ਅਤੇ ਕੇਵਲ ਇਹ ਹੈ ਕਿ ਅਸੀਂ ਮਨ ਨੂੰ ਕਿਸੇ ਢੰਗ ਨਾਲ ਸਮਝਾ ਸਕੀਏ, ਇਹਨੂੰ ਗਿਆਨ ਦੇ ਸਕੀਏ ਗਿਆਨ ਦੀ ਰੋਸ਼ਨੀ ਦੇ ਵਿੱਚ, ਕਿਉਂਕਿ ਜਿਹੜਾ ਆਪ ਜਗਦਾ ਹੈ ਨਾ ਉਹ ਹੀ ਕਿਸੇ ਨੂੰ ਜਗਾ ਸਕੇਗਾ. ਜਿਹੜਾ ਆਪ ਬੁਝਿਆ ਹੋਇਆ ਕੀ ਕਿਸੇ ਨੂੰ ਦਏਗਾ ਭਾਈ? ਜਿਹੜਾ ਆਪ ਜਾਗਦਾ ਕਿਸੇ ਨੂੰ ਲਾਗੇ ਆਵਾਜ਼ ਮਾਰ ਕੇ ਜਗਾ ਸਕਦਾ, ਆਪ ਸੁੱਤਾ ਕਿਵੇਂ ਜਗਾਏ? ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੋ ਡੁਬੰਦੇ ਆਪ ਉਹ ਕਿਵੇਂ ਕਿਸੇ ਨੂੰ ਤਾਰ ਸਕਦੇ ਨੇ? ਇਸ ਲਈ ਤਾਰਨ ਹਾਰ ਤਾਰਨ ਲਈ ਸਮਰੱਥ ਜਿਹੜਾ ਹੈ ਉਹ ਕੇਵਲ ਤੇ ਕੇਵਲ ਗੁਰੂ ਦਾ ਗਿਆਨ ਹੈ. ਤੇ ਕਈ ਵਾਰੀ ਐਸੀ ਬਾਤ ਹੋ ਜਾਂਦੀ ਹੈ ਵੀ ਗਿਆਨ ਸਾਡੇ ਕੋਲ ਹੈ, ਫਾਰਮੂਲਾ ਸਾਡੇ ਕੋਲ ਵਰਤਦੇ ਨਹੀਂ. ਇਹ ਉਹਨਾਂ ਲੋਕਾਂ ਲਈ ਜਿਹਨਾਂ ਬਾਣੀ ਕੰਠ ਕਰ ਲਈ ਲੇਕਿਨ ਵਰਤੀ ਨਹੀਂ. ਇੱਥੋਂ ਸਿੱਖਣਾ ਤੇ ਬਾਹਰ ਜਾ ਕੇ ਲਾਗੂ ਕਰ ਦੇਣਾ, ਸੰਸਾਰ ਵਿੱਚ ਉਹਦੇ 'ਤੇ ਚੱਲਣਾ, ਉਸ ਮੁਤਾਬਕ ਚੱਲਣਾ. ਕਿਤੇ ਚੋਰਾਂ ਨੇ ਕਿਸੇ ਵਿਅਕਤੀ ਨੂੰ ਘੇਰ ਲਿਆ ਤੇ ਲਿਆ ਜੋ ਕੁਝ ਤੇਰੇ ਕੋਲ ਹੈਗਾ, ਉਹਦੇ ਕੋਲ ਬਟੂਆ ਖੋਹ ਲਿਆ, ਉਹਦਾ ਪਰਨਾ ਲਾ ਲਿਆ, ਉਹਦੇ ਕੱਪੜੇ ਲਾ ਲਏ, ਸਹਿਜੇ ਸਹਿਜੇ ਤੇ ਕੱਪੜਿਆਂ ਥੱਲਿਓਂ ਪਸਤੌਲ ਨਿਕਲਿਆ ਉਹਦੇ ਤੇ ਉਹ ਅੱਗੇ ਉਹ ਕਹਿੰਦਾ ਡਾਕੂ ਜੀ ਇਹ ਰਹਿਣ ਦਿਓ. ਕਹਿੰਦਾ ਕਾਹਦੇ ਲਈ ਰਹਿਣ ਦਿਓ? ਕਿਤੇ ਇਹ ਲੋੜ ਵੇਲੇ ਕੰਮ ਆ ਜਾਂਦਾ, ਵੀ ਇਸ ਤੋਂ ਵੱਧ ਤੈਨੂੰ ਲੋੜ ਹੋਰ ਕੀ ਪੈਣੀ? ਪੱਲੇ ਹੁੰਦਿਆਂ ਸੁੰਦਿਆਂ ਨਹੀਂ ਵਰਤ ਸਕਿਆ, ਸਾਡੀ ਅਵਸਥਾ ਇਹ ਹੈ. ਬਾਣੀਆਂ ਤੇ ਕੰਠ ਅਸੀਂ ਕਰ ਲਈਆਂ ਬੜੀਆਂ, ਲੇਕਿਨ ਜਿੱਥੇ ਲੋੜ ਸੀ ਉੱਥੇ ਪਾਣੀ ਦਾ ਫਾਰਮੂਲਾ ਲਾਇਆ ਨਹੀਂ ਅਸਾਂ. ਅਸੀਂ ਸਮਝ ਲਿਆ ਵੀ ਗੁਰਦੁਆਰੇ ਬਹਿ ਕੇ ਗੁਰਬਾਣੀ ਦੀ ਗੱਲ ਕਰਨੀ ਹੈ, ਗੁਰਦੁਆਰੇ ਕਹਿ ਕੇ ਧਰਮੀ ਹੋਣਾ, ਉੱਥੇ ਰੱਬ ਰੱਬ ਕਰਨਾ, ਬਾਹਰ ਨਹੀਂ ਦੁਕਾਨ ਤੇ ਵੀ. ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਤੇ ਬੜਾ ਕੀਤਾ ਹੈ, ਪਰ ਚਲੋ ਖੈਰ ਲਾਹਾਂ ਲੈਂਦੇ ਵੀ ਨੇ ਗੁਰੂ ਪਿਆਰੇ ਬੜੇ ਬੜੇ ਵੱਡੇ ਭਾਗਾਂ ਵਾਲੇ ਬੈਠੇ ਨੇ ਸੰਗਤ, ਐਸੀ ਬਾਤ ਨਹੀਂ. ਗੁਰੂ ਨਾਨਕ ਦੇਵ ਜੀ 13-13 ਤੋਲਦੇ, ਪਹਿਲਾਂ ਇੱਕ ਤੇ ਜੋਨ ਅੜੇ, ਇੱਕ ਸ਼ਾਬਾ ਪਾਇਆ, ਇੱਕ ਮੋਦੀਖਾਨੇ ਦੀ ਬਾਤ, ਇੱਕ ਕਰੀ ਗਿਆ ਕਿਉਂ? ਦਾਨਾਪੁਰ ਸਾਹਮਣੇ ਜਿਹੜਾ ਲੈਣ ਵਾਲਾ ਸੀ ਕਹਿਣ ਲੱਗਾ ਗੁਰੂ ਪਿਆਰਿਓ ਇੱਕ ਨਹੀਂ ਸੱਤ ਹੋ ਗਏ ਨੇ, ਹੁਣ ਸੱਤ ਤੇ ਬਿਰਤੀ ਚੜ ਗਈ, ਸੱਤ ਸੱਤ ਸੱਤ ਸੱਤ. ਤੇ ਅੱਗਿਓਂ ਲੈਣ ਵਾਲਾ ਕਹਿੰਦਾ ਬਾਬਾ ਜੀ 13 ਹੋ ਗਈਆਂ ਨੇ, ਸੱਤ ਨਹੀਂ. ਉਹ ਕਹਿੰਦਾ 13 ਤੇਰ ਇਹ ਹੀ ਬਿਰਤੀ ਸੰਸਾਰ ਤੇ ਵਿਚਰਨ ਦੀ, ਦੁਕਾਨ ਤੇ ਵਿਚਰਨ ਦੀ, ਲੋਕਾਂ ਨਾਲ ਵਿਚਰਨ ਦੀ, ਭਾਈ ਧੰਦਾ ਵੀ ਚੱਲੇ ਤੇ ਧਰਮ ਵੀ ਚੱਲੇ. ਗੁਰਦੁਆਰੇ ਸੇਵਾ ਕੀਤੀ, ਘਰ ਜਾ ਕੇ ਵੜੂ ਖਾਊ ਕੀਤਾ, ਆਪਣੇ ਮਾਂ ਪਿਓ ਨੂੰ, ਆਪਣੀ ਸੱਸ ਸਹੁਰੇ ਨੂੰ, ਤੇ ਗੱਲ ਬਣੀ ਤਾਂ ਨਾਨਾ ਹੈਗੀ. ਇੱਥੋਂ ਸਿੱਖਿਆ ਤੇ ਕੀ ਮਤਲਬ ਨਿਕਲਿਆ? ਕੋਈ ਬੀਬੀ ਗੁਰਦੁਆਰੇ ਸੇਵਾ ਕਰਕੇ ਪ੍ਰਸ਼ਾਦ ਲੈ ਕੇ ਘਰ ਨੂੰ ਤੁਰੀ ਜਾਂਦੀ ਹੈ ਤੇ ਉਹਦੇ ਘਰ ਵੱਲੋਂ ਨਾ ਇੱਕ ਮੰਗਤਾ ਵਾਪਸ ਤੁਰਿਆ ਆ ਰਿਹਾ ਉਹਦੇ ਵੱਲੋਂ, ਤੇ ਬੜਾ ਬੁੜਬੁੜ ਕਰਦਾ. ਤੇ ਮਾਈ ਨੇ ਪੁੱਛਦੇ ਆ ਭਾਈ ਕੀ ਗੱਲ ਹੋਈ ਬਾਬਾ ਜੀ, ਬੜਾ ਬੁੜਬੁੜ ਕਰਦੇ? ਕਹਿਣ ਲੱਗੇ ਕਰਨਾ ਕੀ ਪਿਆ, ਸਾਹਮਣੇ ਘਰ 'ਚ ਗਿਆ ਸਾਂ ਉਹ ਜਿਹੜਾ ਆ ਪੁਰਾਣੇ ਗੇਟ ਵਾਲਾ ਐਸ ਰੰਗ ਵਾਲਾ, ਤੇ ਉੱਥੋਂ ਇੱਕ ਬੀਬੀ ਨਿਕਲੀ ਜਵਾਨ, ਨੂੰਹ ਰਾਣੀ ਘਰ ਦੀ, ਨੂੰਹ ਧੀ ਹੋਏਗੀ, ਤੇ ਮੈਨੂੰ ਖੈਰ ਤੇ ਕੀ ਪੈਣੀ, ਮੈਨੂੰ ਬੜਾ ਹੀ ਬੁਰਾ ਭਲਾ ਬੋਲਿਆ. ਤੇ ਉਹ ਕਹਿੰਦੀ ਆਖ ਭਲਾ ਉਹ ਤੇ ਘਰ ਮੇਰਾ ਹੀ ਆ. ਬੀਬੀ ਅੱਗੇ ਅੱਗੇ ਤੇ ਉਹ ਮੰਗਤਾ ਪਿੱਛੇ ਪਿੱਛੇ, ਵੀ ਚਲੋ ਹੁਣ ਕੋਈ ਖੈਰ ਪੈਗੀ, ਕੁਝ ਪੱਲੇ ਪਏਗਾ. ਤੇ ਬੀਬੀ ਘਰ ਚਲੇ ਗਈ, ਉਹ ਗੇਟ ਤੇ ਖੜ ਗਿਆ. ਆਈ ਬੀਬੀ, ਹਾਂ ਕਿੱਧਰ ਆਇਆ ਹੈ? ਉਹ ਕਹਿੰਦਾ ਜੀ ਖੈਰ ਪਾ ਦਿਓ. ਹੁਣ ਉਹਦੀ ਕੁੱਤੇ ਖਾਣੀ ਕਰਨੀ ਸ਼ੁਰੂ ਕਰਤੀ. ਉਹ ਕੌਣ ਹੁੰਦੀ ਜਵਾਬ ਦੇਣ ਵਾਲੇ? ਮੈਂ ਦੇਣਾ ਜਵਾਬ, ਤੈਨੂੰ ਗਾਲਾਂ ਕੱਢਣ ਦਾ ਹੱਕ ਮੇਰਾ ਉਹਦਾ ਨਹੀਂ. ਆਹ ਲੈ ਗੁਰਦੁਆਰਿਓਂ ਆਈ ਹੈ, ਕੀ ਕਰੇ ਸੱਚੇ ਪਾਤਸ਼ਾਹ ਰਹਿਮਤ ਕਰੇ,
ਸਾਡੇ ਜੀਵਨ ਵਿੱਚ ਧਰਮ ਆ ਜਾਏ, ਅਸੀਂ ਧਰਮੀ ਹੋ ਜਾਈਏ, ਸਾਡਾ ਧੰਦਾ ਸਾਡੀ ਕਿਰਤ ਜਿਹੜੀ ਹੈ ਉਹ ਕੀਰਤੀ ਹੋ ਜਾਏ। ਇਹ ਕਿਤੇ ਦੀ ਸਿਆਣ ਪਈ ਦੁਕਾਨ ਤੇ ਲੋਕਾਂ ਨੇ ਲੁੱਟ ਲਿਆ, ਜਿੰਨੇ ਲੋਕ ਆਏ ਲੋੜ ਤੋਂ ਵੱਧ ਪੈਸਾ ਉਹਨਾਂ ਕੋਲ ਲੈ ਲਿਆ ਤੇ ਮੁੜ ਕੇ ਜਾ ਕੇ ਲੰਗਰ ਚ ਪਾ ਤਾ, ਕਿਸੇ ਗਰੀਬ ਨੂੰ ਦੇ ਦਿੱਤਾ, ਉਹ ਗੱਲ ਬਣੀ ਤੇ ਨਾ। ਇੱਕ ਪਾਸੇ ਤੇ ਉਹ ਲੋਕਾਂ ਕੋਲ ਖੋਹ ਲਿਆ, ਉੱਥੇ ਪਿਆ ਰਹਿੰਦੇ ਲੋਕਾਂ ਦਾ, ਲੋਕਾਂ ਕੋਲ ਪਿਆ ਆਪਣਾ ਹੱਕ ਲੈ। ਜੇ ਸਾਰੇ ਆਪਾਂ ਇੱਦਾਂ ਕਰਨ ਲੱਗ ਪਈਏ ਇਹਨੂੰ ਕਹਿੰਦੇ ਧਰਮ। ਉਹ ਦੋ ਗੁਨਾਹ ਕਰ ਗਿਆ, ਇੱਕ ਤੇ ਲੋਕਾਂ ਕੋਲ ਲੁੱਟ ਲਿਆ, ਲੋੜ ਤੋਂ ਵੱਧ ਪੈਸਾ ਲੈ ਕੇ ਲੁੱਟ ਲਿਆ, ਤੇ ਇੱਕ ਫਿਰ ਦਾਨੀ ਦਾ ਆਪਣੇ ਆਪ ਤੇ ਲੇਬਲ ਲਾ ਕੇ ਅਹੰਕਾਰੀ ਵੀ ਹੋ ਗਿਆ, ਮੈਂ ਬੜਾ ਦਾਨ ਕਰਦਾ ਉਹਨੂੰ। ਸਾਡੇ ਵਰਗੇ ਆਖਣ ਵਾਲੇ ਬਥੇਰੇ ਤੁਰ ਪੈਂਦੇ ਨੇ, ਬੱਲੇ ਜੀ ਤੁਸੀਂ ਜਿੰਨੀ ਸੇਵਾ ਕਰਦੇ ਵਾਹ ਵਾਹ। ਇਹ ਨਹੀਂ ਕਹਿੰਦੇ ਵੀ ਕਮਾਈ ਉਹਦੀ ਕਿਹੜੀ ਲਾਲੋ ਵਾਲੀ ਆ ਕਿ ਮਲਕ ਭਾਗੋ ਵਾਲੀ। ਗੁਰੂ ਪਾਤਸ਼ਾਹ ਰਹਿਮ ਕਰੇ ਇੱਥੇ ਅਸੀਂ ਉਹਦੇ ਨਾਲ ਜੁੜ ਗਏ ਜੋ ਆਪ ਤਰਿਆ ਹੋਇਆ, ਜੋ ਆਪ ਮੁਕਤ ਹੈ ਮੋਹ ਮਾਇਆ ਤੋਂ, ਗੁਰੂ ਪਾਤਸ਼ਾਹ ਦੀ ਰਹਿਮਤ ਹੋ ਜਾਏ। ਖੈਰ ਜੋ ਡਬੰਦੇ ਆਪ ਸੋ ਤਰਾਏ ਕਿਨਖੇ, ਉਹ ਕਿਸੇ ਨੂੰ ਕੀ ਤਾਰਨਗੇ। ਇਸ ਲਈ ਹਮੇਸ਼ਾ ਤਰਨ ਤਾਰਨ ਸਮਰੱਥ ਸਤਿਗੁਰ ਸੱਚੇ ਪਾਤਸ਼ਾਹ ਆਪਾਂ ਕਹਿੰਦੇ ਹਾਂ। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿਹਨੇ ਪਾਰ ਲੰਘਣਾ, ਜੇ ਤਰਨ ਲੰਘਣਾ ਤੇ ਗੁਰੂ ਦੇ ਜਹਾਜ਼ ਤੇ ਸਵਾਰ ਹੋਣ ਦਾ। ਗੁਰੂ ਦੇ ਜਹਾਜ਼ ਦਾ ਸਵਾਰ ਕੀ ਹੁੰਦਾ ਹੈ ਕਿ ਗੁਰੂ ਕੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਲਈਏ। ਜੋ ਨਿਯਮ ਨੇ ਸੰਸਾਰ ਨੂੰ ਤਰਨ ਦੇ, ਉਹਨਾਂ ਤੇ ਪੂਰੇ ਉਹਨਾਂ ਨੂੰ ਅਮਲ ਵਿੱਚ ਲੈ ਕਰਕੇ ਆਈਏ। ਕਹਿਣ ਲੱਗੇ ਮੂੰਹ ਜਲਾਉਂ ਤਾਰਿੰਦੜੇ ਵੀ ਤਾਰ, ਨਾਨਕ ਫਿਰ ਸਿਉਂ ਰੱਤਿਆਂ। ਕਹਿਣ ਲੱਗੇ ਤੂੰ ਤਰਨ ਹਾਲ ਕੋ ਜਾਣਾ ਹੈ ਤੇ ਤੇਰੇ ਤੇ ਰਹਿਮਤ ਹੋ ਗਈ, ਤੂੰ ਨਾਮ ਨਾਲ ਜੁੜ ਗਿਆ, ਉਹਦੇ ਸਿਧਾਂਤ ਨਾਲ ਜੁੜ ਗਿਆ, ਉਹਦੇ ਨਿਯਮ ਨੂੰ ਸਮਝ ਲਿਆ, ਉਹਦੇ ਹੁਕਮ ਨੂੰ ਸਮਝ ਲਿਆ, ਤੇ ਫਿਰ ਕੀ ਹੋਇਆ ਤੂੰ ਆਪ ਵੀ ਤਰਨ ਜੋਗਾ ਹੋ ਗਿਆ ਤੇ ਕਈਆਂ ਨੂੰ ਤਾਰਨ ਜੋਗਾ ਹੋ ਗਿਆ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਕਿੰਨੇ ਨਾਲ ਹੋਰ ਛੁੱਟਣ ਦਾ ਤੂੰ ਕਾਰਨ ਬਣ ਸਕਦਾ ਹੈ, ਪਰ ਜੇ ਕਿਸੇ ਤਰਨ ਹਾਰ ਦੇ ਕੋਲ ਜਾਏਗਾ ਤੇ ਜੇ ਚੱਲਦਾ ਹੀ ਉਹਦੇ ਕੋਲ ਜਾਏਗਾ, ਤੇਰੇ ਵੱਲ ਤੱਕਦਾ ਬੈਠਾ। ਹੁਣ ਅਸੀਂ ਬਹੁਤੀ ਵਾਰੀ ਕਹਿ ਦਿੰਦੇ ਫਲਾਣੇ ਥਾਂ ਫਲਾਣੇ ਸਾਹ ਦੇ ਜਲੇਬੀਆਂ ਦਾ ਲੰਗਰ ਲਗਾ ਲਾ, ਗੁਰਮਤ ਨੇ ਪਖੰਡੀ ਸਾਧਾਂ ਨੂੰ ਬੁਰੀ ਤਰ੍ਹਾਂ ਭੰਡਿਆ ਜੀ। ਬਾਬੇ ਨਾਨਕ ਦਾ ਸਾਰੀ ਜ਼ਿੰਦਗੀ ਦਸਮ ਪਾਤਸ਼ਾਹ ਤੱਕ, ਤੇ ਅਸੀਂ ਕਹਿ ਦਿੰਦੇ ਹਾਂ ਵੀ ਉੱਥੇ ਲੰਗਰ ਲੱਗਾ, ਜਲੇਬੀਆਂ ਦਾ ਸੰਗਤ ਜਾਂਦੀ। ਉਹ ਜਲੇਬੀਆਂ ਦਾ ਲੰਗਰ ਤੁਹਾਡੇ ਵੱਲੋਂ ਹੀ ਲੱਗਾ ਹੈ, ਗ੍ਰਿਸਤੀ ਲੋਕ ਵੀ ਲਾਉਂਦੇ ਨੇ, ਅੱਜ ਵੀ ਤਾਂ ਲੱਗਾ ਕਿ ਅਸੀਂ ਗੁਰੂ ਪਿਆਰੇ ਵੱਲੋਂ ਦਸਾਂ ਦੇ ਕਿਰਤ ਕਰਨ ਵਾਲੇ ਹਾਂ। ਉੱਥੇ ਰੋਟੀਆਂ ਵੀ ਤੁਹਾਡੀਆਂ, ਉੱਥੇ ਪ੍ਰਸ਼ਾਦੇ ਵੀ ਤੁਹਾਡੇ, ਉੱਥੇ ਲੰਗਰ ਵੀ ਤੁਹਾਡਾ, ਉੱਥੇ ਘਿਓ ਵੀ ਤੁਹਾਡੇ ਵੱਲੋਂ ਗਿਆ, ਉੱਥੇ ਦੁੱਧ ਵੀ ਤੁਹਾਡੇ, ਉੱਥੇ ਪਖੰਡੀ ਹੈ, ਉੱਥੇ ਤੁਹਾਡੇ ਟੁਕਰਾਂ ਦੇ ਪੜਨ ਵਾਲਾ, ਉੱਥੇ ਡੁੱਬਿਆ ਪਿਆ ਹੈ। ਤੇ ਜੇ ਉਹਦੇ ਲੜ ਲੱਗੇ ਰਹੋਗੇ ਤੁਸੀਂ ਵੀ ਅੱਜ ਨਹੀਂ ਤੇ ਕੱਲ੍ਹ ਡੁੱਬੋਗੇ ਡੁੱਬੋਗੇ। ਕਿਉਂ ਨਾ ਤਰਿੰਦਰ ਉਤਾਰਨ ਹਾਰ ਸਮਰੱਥ ਅਕਾਲ ਪੁਰਖ ਅੰਤਰ ਜਾਮੀ ਨਾਲ ਸਿੱਧੀ ਸਾਂਝ ਪਾਉਣ ਦੇ ਲਈ ਸਮਰੱਥ ਗੁਰੂ ਦੇ ਚਰਨਾਂ 'ਚ ਪਹੁੰਚੀਏ, ਜਿੱਥੋਂ ਨਾਮ ਦੀ ਦਾਤ ਮਿਲੇਗੀ, ਨਾਮ ਨਾਲ ਇਹ ਸੰਸਾਰ ਸੰਬੰਧੇ ਤਾਰ ਗੋਬਿੰਦੇ ਇਸਦੇ ਸਮਰੱਥ ਬਣਾਂਗੇ। ਸ਼ਹਿਨਸ਼ਾਹ ਰਹਿਮ ਕਰ ਰਹੇ ਤਰਿੰਦੜੋ ਵੀ ਤਾਰ, ਨਾਨਕ ਫਿਰ ਸਿਉਂ ਰਤਿਆਂ। ਉਸ ਨਿਰੰਕਾਰ ਨਾਲ ਇੱਕ ਮਿਕ ਹੋਇਆ। ਗੁਣ ਕਹਿਣੇ ਨੇ ਸਿਮਰਨ ਕਰਨਾ ਕੇਵਲ ਤੇ ਕੇਵਲ ਇਸ ਲਈ, ਉਹਦੇ ਵਿੱਚ ਸਮਾ ਜਾਣ ਦੇ ਲਈ, ਤਾਂ ਕਿ ਗੁਣ ਕਹਿੰਦਿਆਂ ਕਹਿੰਦਿਆਂ ਅਵਗੁਣਾਂ ਨਾਲੋਂ ਸਾਡਾ ਖਿਹੜਾ ਛੁੱਟ ਜਾ। ਅਸੀਂ ਅਵਗੁਣ ਜ਼ਿਆਦਾ ਜਪਦੇ ਹਾਂ, ਗੁਣ ਘੱਟ ਜਾਂਦੇ। ਸਿਮਰਨ ਸਭ ਤੋਂ ਜ਼ਰੂਰੀ, ਵਾਹਿਗੁਰੂ ਕੋਈ ਵੀ ਇਹ ਨਹੀਂ ਇਕੱਲਾ ਵਾਹਿਗੁਰੂ, ਗੁਰਮਤ ਨੇ ਸਾਰੇ ਨਾਂ ਪ੍ਰਵਾਨ ਕੀਤੇ ਨੇ, ਇਹਨਾਂ ਦੇ ਬੰਧਨ ਪਾਇਆ ਹੀ ਕੋਈ ਨਹੀਂ ਪਿਆ, ਨਾ ਜਪੋਗੇ ਪ੍ਰਵਾਹ ਮੁਕਤੀ ਮਿਲਣੀ ਆ, ਨਹੀਂ ਜਪੋਗੇ ਤਾਂ ਨਹੀਂ ਮਿਲਣੀ, ਨਾ ਪਈ ਨਾ। ਨਿਰੰਕਾਰ ਦਾ ਨਾਮ ਜੋ ਤੁਹਾਨੂੰ ਚੰਗਾ ਲੱਗਦਾ ਰੱਖ ਲਓ, ਬਸ ਉਹਦੇ ਯਾਦ ਵਿੱਚ ਜੁੜਨਾ ਹੁੰਦਾ, ਉਹਦੇ ਹੁਕਮ ਨੂੰ ਪਛਾਣਨਾ, ਉਹਦੀ ਰਜ਼ਾ ਅਤੇ ਰਹਿਮਤ ਵਿੱਚ ਰਹਿਣਾ। ਮਹੱਲਾ ਪੰਜਵਾਂ, ਜਿੱਥੇ ਕੋਈ ਕਥਨ ਨਾਉ ਸੁਣਨ ਦੋ ਮਾਂ ਪੇਰੀ। ਕਹਿਣ ਲੱਗੇ ਕਿੱਥੇ ਜਾਣਾ ਚਾਹੀਦਾ ਬੰਦੇ ਨੂੰ, ਉੱਥੇ ਜਿੱਥੇ ਉਸ ਇਕੱਠ ਦੀ ਕਹਾਣੀ ਹੋ ਰਹੀ ਹੋਵੇ। ਇੱਕ ਪਾਸੇ ਇਕੱਠ ਹੈ ਜੋ ਕਿਹਾ ਨਹੀਂ ਜਾ ਸਕਦਾ, ਇੱਕ ਪਾਸੇ ਕਹਿੰਦੇ ਇਕੱਠ ਕੀ ਕਰੋ ਕਹਾਣੀ।
ਜਿਹੜੀ ਕਹੀ ਨਹੀਂ ਜਾ ਸਕਦੀ, ਉਹਦੀ ਕਹਾਣੀ ਕੀ ਕੀਤੀ ਜਾ ਸਕਦੀ, ਪਰ ਫਿਰ ਵੀ ਜੋ ਹੋ ਸਕਦਾ ਹੈ, ਜਿੰਨਾ ਕੁ ਅਸੀਂ ਵੇਖਿਆ, ਜਿੰਨਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਜਿੰਨਾ ਕੁ ਅਸੀਂ ਅਨੁਭਵ ਵੀ ਕੀਤਾ ਹੈ, ਉਹਦੇ ਜੁੜੇ ਹੋਏ ਲੋਕ ਗੁਰੂ ਪਿਆਰਿਆਂ ਨਾਲ ਕੀ ਵਾਪਰਦਾ ਹੈ। ਕਹਿਣ ਲੱਗੇ ਜਿੱਥੇ ਕੋਈ ਕਥਾ ਨੂੰ, ਜਿੱਥੇ ਇਹ ਕਥਾਵਾਂ ਹੋਣ, ਜਿੱਥੇ ਇਹ ਬਾਤਾਂ ਹੋਣ, ਜਿੱਥੇ ਵਿਚਾਰ ਚਰਚਾ ਹੋਵੇ, ਜਿੱਥੇ ਨਿਰੰਕਾਰ ਦੇ ਮੇਰੇ ਨਾਂ ਸੁਣਨ ਦੋ ਮਾਂ ਪੇਰੀ, ਜਿੱਥੇ ਮੇਰੇ ਮਾਲਕ ਦਾ ਨਾਮ ਸੁਣਨ ਨੂੰ ਮਿਲ ਜਾਏ, ਉਸ ਸਥਾਨ ਤੇ ਵਾਰ ਵਾਰ ਜਾਣਾ ਬਣਦਾ ਹੈ। ਮੂੰਹ ਜਲਾਉਂ ਤਥ ਮੈਂ ਉੱਥੇ ਚਲਾ ਜਾਵਾਂ, ਮੈਂ ਉੱਥੇ ਪਹੁੰਚ ਜਾਵਾਂ, ਹੇ ਮੇਰੇ ਮਾਲਕਾ ਮੇਰੇ ਰਹਿਮਤ ਕਰ, ਜਿੱਥੇ ਖਰਕੀਆਂ ਕਥਾ ਕਹਾਣੀਆਂ ਹੋਣ, ਜਿਨ੍ਹਾਂ ਨੂੰ ਸੁਣ ਸੁਣ ਕੇ ਪਰਮਗਤ ਮੇਰੀ ਹੋ ਜਾਏ। ਨਾਨਕ ਪ੍ਰੀ ਪਸੰਦੋ ਹਰਿਓ ਥਿਓਸ, ਹਰਿਓ ਥਿਓਸ, ਕਿਉਂਕਿ ਨਮਸਕਾਰ ਸੱਚੇ ਪਾਤਸ਼ਾਹ ਕਰਦੇ ਨੇ ਕਿ ਅਜਿਹੇ ਨਾਮ ਨਾਲ ਜੁੜ ਕੇ ਸੁੱਕੇ ਹਰੇ ਹੋ ਜਾਂਦੇ ਨੇ, ਟੁੱਟਿਆਂ ਵਿੱਚ ਕਰੂੰਬਲਾਂ ਫੁੱਟ ਪੈਂਦੀਆਂ ਨੇ, ਫਿਰ ਨਵੀਂ ਰੌਂ ਚੱਲ ਪੈਂਦੀ ਹੈ, ਨਵਾਂ ਆਨੰਦ ਪੈਦਾ ਹੋ ਜਾਂਦਾ ਹੈ ਜੁੜਿਆਂ ਦੇ ਨਾਲ ਬੈਠ ਕੇ। ਟੁੱਟਿਆਂ ਨਾਲ ਟੁੱਟ ਬੈਠੋਗੇ ਤਾਂ ਟੁੱਟੋਗੇ ਨਾ। ਇਸ ਲਈ ਸਾਧੂ ਜਨ, ਸੰਤ ਜਨ, ਨਾਮ ਜਨ, ਗੁਰਮੁਖ ਪਿਆਰੇ, ਆ ਸੇਵਾ ਕਰਨ ਦਾ ਸੰਕਲਪ ਗੁਰੂ ਕਰ, ਇਸ ਲਈ ਇਹ ਕਿ ਮੈਂ ਨੀਵਾਂ ਹਾਂ ਅਤੇ ਜਿਹੜੇ ਜਿਨ੍ਹਾਂ ਦੀ ਮੈਂ ਸੇਵਾ ਕਰ ਰਿਹਾ ਮੇਰੇ ਨਾਲ ਉੱਚੇ ਨੇ, ਇਹੀ ਭਾਵਨਾ। ਇਹ ਭਾਵਨਾ ਇੱਥੋਂ ਲੈ ਕੇ ਬਾਹਰ ਵੀ ਜਾਣਾ ਹੁੰਦਾ, ਬਾਹਰ ਜਾ ਕੇ ਦੇਖ ਜਾਂ ਫਿਰ ਲੜਨ ਪਏ ਨੇ। ਗੁਰੂ ਕਿਰਪਾ ਕਰੇ, ਬੜੀਆਂ ਰੰਗੀਆਂ ਰੂਹਾਂ ਨੇ ਸੰਗਤ ਵਿੱਚ, ਹੁੰਦੀਆਂ ਨੇ, ਹਮੇਸ਼ਾ ਹੀ ਰਹਿਣਗੀਆਂ। ਸੰਸਾਰ ਤਾਂ ਹੀ ਟੇਕਿਆ ਹੋਇਆ, ਅੱਗੇ ਮੇਰੇ ਬਖਸ਼ਾ ਸੱਚੇ ਪਾਤਸ਼ਾਹ ਬਖਸ਼ ਕਰਦੇ ਨੇ। ਮਹੱਲਾ ਪੰਜਵਾਂ, ਹੁਣ ਸਾਡੀ ਸੰਸਾਰੀ ਲੋਕਾਂ ਦੀ ਜਿਹੜੀ ਅਵਸਥਾ ਹੈ ਉਹਦਾ ਜ਼ਿਕਰ ਹੈ। ਕਹਿਣ ਲੱਗੇ ਮੇਰੀ ਮੇਰੀ ਕਿਆ ਕਰੈਂ, ਪੁੱਤਰ ਕਲਤਰ ਸਨੇਹ, ਐ ਮਨੁੱਖ ਤੂੰ ਪੁੱਤਰ ਦੇ ਇਸਤਰੀ ਦੇ ਮੋਹ ਵਿੱਚ ਪੈ ਕੇ ਅਤੇ ਮੇਰੀ ਮੇਰੀ ਦੇ ਚੱਕਰ 'ਚ ਪਿਆ ਹੋਇਆ। ਇੱਕ ਚੇਤਾ ਰੱਖਣ ਵਾਲੀ ਬਾਤ ਹੈ, ਇਹ ਪੁੱਤਰ ਧੀਆਂ ਨਿਰੰਕਾਰ ਦੀ ਦਾਤ ਹੈ, ਜਿਹਨੂੰ ਦਿੰਦਾ ਹੈ, ਟੁੱਟ ਕੇ ਦਿੰਦਾ ਹੈ, ਚੰਗੀ ਗੋਦ ਵੀ ਇੱਕੇ ਦਿੰਦਾ ਹੈ, ਪਾਲਣ ਪੋਸ਼ਣ ਨੂੰ ਦਿੰਦਾ ਹੈ। ਸਾਡੀ ਡਿਊਟੀ ਜਿਹੜੀ ਆ ਨਾ, ਕਸਟੋਡੀਅਨ ਵਾਲੀ ਹੈ, ਮੈਨੇਜਰ ਵਾਲੀ ਹੈ, ਵੀ ਮਾਲਕ ਨੇ ਸਾਨੂੰ ਦਿੱਤੇ ਨੇ ਅਤੇ ਅਸੀਂ ਨਹੀਂ ਪਾਲਣਾ ਪੋਸ਼ਣ ਕਰਨੀ। ਔਰ ਇੱਕ ਗੱਲ ਚੇਤੇ ਰੱਖਿਓ ਸਾਰੇ ਕਿ ਧਰਮ ਜਿਹੜਾ ਅਸਲ 'ਚ ਹੈ ਹੀ ਫਰਜ਼ਾਂ ਦੀ ਪੂਰਤੀ। ਧਰਮ ਕੀ ਹੈ? ਸਿੱਧਾ ਜਿਹਾ ਸਵਾਲ ਸਿੱਧਾ ਜਿਹਾ ਵੇਖ ਲਈਏ, ਹਰ ਇਨਸਾਨ ਦੇ ਫਰਜ਼ ਨੇ ਸਮਾਜ ਪ੍ਰਤੀ, ਹਰ ਇਨਸਾਨ ਦੇ ਫਰਜ਼ ਨੇ ਮਾਂ ਬਾਪ ਪ੍ਰਤੀ, ਸੱਸ ਸਹੁਰੇ ਪ੍ਰਤੀ, ਆਪਣੇ ਪਤੀ ਅਤੇ ਪਤਨੀ ਪ੍ਰਤੀ, ਆਪਣੇ ਬੱਚਿਆਂ ਪ੍ਰਤੀ, ਸਮਾਜ ਪ੍ਰਤੀ, ਗੁਰੂ ਅਸਥਾਨਾਂ ਪ੍ਰਤੀ ਸਾਡੇ ਫਰਜ਼ ਨੇ ਕੋਈ, ਅਤੇ ਉਹਨਾਂ ਫਰਜ਼ਾਂ ਦੀ ਜਿਹੜਾ ਪੂਰਤੀ ਕਰਦਾ ਹੈ ਉਹ ਧਰਮੀ ਹੈ, ਉਹ ਧਰਮ ਦੀ ਪੂਰਤੀ ਕਰ ਰਿਹਾ, ਧਰਮ ਨੂੰ ਅਪਣਾ ਰਿਹਾ, ਉਹ ਧਰਮ ਨੂੰ ਕਮਾ ਰਿਹਾ ਹੈ। ਇਹ ਗੁਰੂ ਪਾਤਸ਼ਾਹ ਦਾ ਪਾਵਨ ਸਿਧਾਂਤ ਹੈ। ਆਪਣੇ ਬੱਚਿਆਂ ਨੂੰ ਪੜ੍ਹਨਾ ਵੀ ਧਰਮ ਹੈ, ਕਿਉਂਕਿ ਨਿਰੰਕਾਰ ਨੇ ਦਿੱਤੇ ਨੇ। ਪਰ ਇੱਕ ਚੇਤਾ ਰੱਖੀ, ਆਪਣੇ ਆਪਣੇ ਕਰਦਾ ਉਹਨਾਂ ਵੀ ਗੁਆਂਢੀਆਂ ਦੇ ਮੂੰਹ ਵਿੱਚੋਂ ਖੋਹ ਕੇ ਅਤੇ ਉਹਨਾਂ ਦੇ ਮੂੰਹ ਵਿੱਚ ਪਾਉਣਾ ਸ਼ੁਰੂ ਕਰ, ਉਹਨਾਂ ਦੇ ਬੱਚਿਆਂ ਕੋਲੋਂ ਖੋਹ ਲਿਆ ਦੇ ਮੂੰਹ 'ਚ ਪਾ ਲਿਆ, ਫਿਰ ਤਾਂ ਤੂੰ ਗੁਨਾਹਗਾਰ ਹੋ ਗਿਆ। ਦਸਾਂ ਦੀ ਕਿਰਤ ਕਰ, ਮਾਲਕ ਉਹਦੇ 'ਚ ਜੋ ਬਰਕਤ ਪਾਉਂਦਾ, ਜੋ ਤੈਨੂੰ ਦਿੰਦਾ, ਉਹਦੇ ਵਿੱਚ ਗੁਜ਼ਾਰਾ ਕਰਨਾ ਸਿੱਖ। ਸੰਤੋਖ ਦੀ ਗੱਲ, ਧਰਮ ਸੰਤੋਖ ਦੇ ਸਿਰ 'ਤੇ ਖੜਦਾ, ਸਾਰਾ ਸੰਸਾਰ ਸੰਤੋਖ ਦੇ ਸਿਰ 'ਤੇ ਖੜਾ। ਜਦੋਂ ਸੰਤੋਖ ਟੁੱਟ ਜਾਂਦਾ ਹੈ ਫਿਰ ਸਾਰਾ ਕੁਝ ਹਿੱਲ ਜਾਂਦਾ ਹੈ। ਸ਼ਹਿਨਸ਼ਾਹ ਤੇ ਬਖਸ਼, ਮੇਰੀ ਮੇਰੀ ਕਿਆ ਕਰੇ, ਪੁੱਤਰ ਕਲਤਰ ਸਨੇਹ, ਇਸਤਰੀ ਦੇ ਬੱਚਿਆਂ ਦੇ ਮੋਹ 'ਚ ਪੈ ਕੇ। ਉਹ ਕਹਿੰਦੇ ਸੱਚੇ ਪਾਤਸ਼ਾਹ ਬਖਸ਼ਿਸ਼ ਹੈ ਨਾ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਪਰਪੰਚ ਕਰਕੇ, ਪਖੰਡ ਕਰਕੇ, ਠੱਗੀਆਂ ਮਾਰ ਮਾਰ ਕੇ ਪਰ ਧਨ ਸੁੱਤਦਾਰਾ ਪਿਆ ਆਣ ਲਟਾਵੇ, ਆਪਣੇ ਸੁਪੁੱਤਰ ਅਤੇ ਆਪਣੀ ਧੀ ਆਪਣੀ ਘਰ ਵਾਲੀ ਦੇ ਸਿਰ ਤੋਂ ਲਟਾ ਦਿੰਦਾ, ਲਓ ਵੀ ਮੈਂ ਕਮਾਈ ਕਰਕੇ ਲੈ ਕੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇੜਾ ਤੇਰੇ ਜੀ ਪੈ ਲੀਜੇ। ਤੂੰ ਆਪਣੇ ਆਪ ਨੂੰ ਕਿਉਂ ਪਾਪਾਂ ਦਾ ਪੌੜੀ ਦੇ ਥੱਲੇ ਆ ਰਿਹਾ, ਪਾਪਾਂ ਦੀ ਪੰਡ ਥੱਲੇ ਆ ਰਿਹਾ ਹੈ,
ਤੋਂ ਨਿਰੰਕਾਰ ਦੇ ਹੁਕਮ ਵਿੱਚ ਜੋ ਕਿਰਤ ਕਿਰਤ ਕਰਨੀ ਅਤਿ ਜ਼ਰੂਰੀ, ਕਿਰਤ ਨੂੰ ਪਹਿਲ ਦੇ ਆਧਾਰ ਤੇ ਸੱਚੇ ਗੁਰਮਤ ਨੇ ਮੰਨਿਆ ਹੋਇਆ। ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਦਾ ਉਹ ਕਰਤੇ ਨੂੰ ਪੂਜਦਾ, ਕਿਉਂਕਿ ਸਾਡਾ ਅਕਾਲ ਪੁਰਖ ਅੰਤਰਜਾਮੀ ਵੀ ਕਰਤਾ ਹੈ, ਕਰਨਹਾਰ ਹੈ, ਪਾਲਣਹਾਰ ਹੈ, ਅਸੀਂ ਵੀ ਪਾਲਣਹਾਰ ਬਣਨਾ ਹੈ। ਉਹ ਪਰਉਪਕਾਰ ਕਰਨ ਵਾਲਾ, ਅਸਾਂ ਨੇ ਪਰਉਪਕਾਰ ਕਰਨਾ, ਅਸੀਂ ਸਭਾ ਦੇ ਭਲੇ ਨੂੰ ਲੋਚਣਾ ਹੈ। ਉਹਦਾ ਨਾਂ ਕੋ ਵੈਰੀ ਨਹੀਂ ਬਗਾਨਾ, ਅਸੀਂ ਵੀ ਇਸ ਵਾਸਤੇ ਉੱਪਰ ਉੱਠਣਾ ਹੈ। ਏਕ ਪਿਤਾ ਏਕ ਜ ਕੇ ਹਮ ਬਾਰ, ਸਾਰੇ ਇੱਕੋ ਹੀ ਆ ਨਾ, ਫਿਰ ਵੈਰ ਵਿਰੋਧ ਕਿੱਥੇ, ਨਿੰਦਿਆ ਚੁਗਲੀ ਕਿੱਥੇ, ਕਿਹਦੇ ਨਾਲ ਲੜਾਈ ਕਿਹਦੇ ਨਾਲ, ਜਦ ਤੇਰੇ ਬਿਨਾਂ ਹੈ ਹੀ ਕੋਈ ਨਹੀਂ। ਮੂੰਹ ਜਲਾਉਂ ਤਥ ਨੀ ਮੇਰੀ ਮੇਰੀ ਕਿਆ ਕਰੇ ਪੁੱਤਰ ਕਲਤ ਰਸਨੇ, ਨਾਨਕ ਨਾਮ ਮੋਹਣੀ ਆ ਨਿਰਮਿਆ ਦੇ ਦੇ। ਤੂੰ ਇਸ ਦੇਹ ਦੇ ਪਿਆਰ ਵਿੱਚ ਜਿਹਦੀ ਜਰਾ ਜਿੰਨੀ ਕੋਈ ਬੁਨਿਆਦ ਨਹੀਂ ਹੈਗੀ, ਕਿਆ ਪ੍ਰਭਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗੇ ਠਨਕਾ, ਜਾਂ ਭੱਜੇ ਤਾਂ ਠੀਕਰ ਹੋਵੇ, ਘਾਟ ਘੜੀਆਂ ਜਾਏ ਨਹੀਂ ਘੜੀ ਜਾਣੀ। ਹੁਣ ਨਿਰੰਕਾਰ ਨੇ ਘੜ ਦਿੱਤੀ ਹੈ, ਉਹਨੇ ਰਹਿਮਤ ਕਰ ਦਿੱਤੀ ਹੈ, ਕਿਵੇਂ ਸਾਨੂੰ ਅੱਖਾਂ ਦਿੱਤੀਆਂ, ਕਿਵੇਂ ਕੰਨ ਦਿੱਤੇ, ਕਿਵੇਂ ਜੇਬਾਂ ਦਿੱਤੀ, ਕਿਵੇਂ ਹੱਥ ਦਿੱਤੇ, ਕਿਵੇਂ ਪੈਰ ਦਿੱਤੇ, ਤੇ ਇਹਨਾਂ ਸਾਰੇ ਗਿਆਨ ਇੰਦਰਾਂ ਆਪਣੇ ਕਰਮ ਇੰਦਰਿਆਂ ਨੂੰ ਜੇ ਗੁਰੂ ਕੀ ਸੇਵਾ ਵਿੱਚ ਲਾਉਣਾ ਹੈ ਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਸ਼ੁਰੂ ਕਰ ਦਿਓ, ਜਿੱਥੇ ਜਿੱਥੇ ਜੋ ਜੋ ਫਰਜ਼ ਤੁਹਾਡੇ ਜ਼ਿੰਮੇ ਲੱਗੇ ਨੇ। ਸੱਚੇ ਪਾਤਸ਼ਾਹ ਇੱਥੇ ਇਹੀ ਬਖਸ਼ਿਸ਼ ਕਰਦੇ ਨੇ ਕਿ ਉਹ ਅਕਾਲ ਪੁਰਖ ਅੰਤਰਜਾਮੀ ਜਿਹੜਾ ਹੈ ਉਹਦੇ ਨਾਲ ਨੇਹ ਪਾ ਲਓ, ਸੱਚੇ ਨਾਲ ਨੇਹ ਪਾ ਲਓ, ਤਰਨਹਾਰ ਦੇ ਨਾਲ ਨਾ ਪਾ ਲਓ, ਡੁੱਬਦਿਆਂ ਦੇ ਪੱਲੇ ਨਾ ਕਿਤੇ ਪੈ ਜਾਇਓ, ਕਿਤੇ ਜਿਹੜੇ ਆਪ ਡੁੱਬਣ ਹਾਰ ਨੇ। ਅੱਗੇ ਪੌੜੀ ਵੀ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ, ਨੈਣੀ ਦੇਖੋ ਗੁਰਦਰਸ਼ਨ, ਗੁਰ ਚਰਨੀ ਮੱਥਾ, ਆਪਣੇ ਨੈਣਾਂ ਨਾਲ ਗੁਰੂ ਕੇ ਦਰਸ਼ਨ ਕਰੋ। ਗੁਰੂ ਕੇ ਦਰਸ਼ਨ, ਗੁਰੂਕਿਆਂ ਦੇ ਦਰਸ਼ਨ ਹਰ ਥਾਂ ਤੇ, ਜੈ ਜੈ ਵੇਖੋ ਤੈ ਹਜ਼ੂਰ ਵਾਲੀ ਅਵਸਥਾ ਹੈ। ਇਹ ਨਹੀਂ ਵੀ ਗੁਰਦੁਆਰੇ ਗੁਰੂ ਮੇਰੇ ਨਾਲ ਤੇ ਬਾਹਰ ਹੈ, ਨਹੀਂ, ਉਹ ਤੇ ਹਰ ਥਾਂ ਸਦ ਸੁਣਦਾ ਸਦ ਵੇਖਦਾ ਹੈ। ਇਸ ਅਵਸਥਾ ਨੂੰ ਮਹਿਸੂਸ ਕਰਕੇ ਤੁਰਨਾ ਹੈ। ਨੈਣਾਂ ਨਾਲ ਜਦ ਦੇਖਾਂ ਤਦ ਤੂੰ ਵਾਲੀ ਅਵਸਥਾ ਹੈ, ਵੈਰੀ ਵਿੱਚੋਂ ਦੁਸ਼ਮਣ ਵਿੱਚੋਂ ਵੀ ਨਿਰੰਕਾਰ ਦਿਸੇ, ਗੁਰੂ ਦਿਸੇ। ਨੈਣੀ ਦੇਖੋ ਗੁਰਦਰਸ਼ਨ, ਗੁਰ ਚਰਣੀ ਮੱਥਾ, ਤੇ ਮੇਰਾ ਮੱਥਾ ਗੁਰੂ ਦੇ ਚਰਨਾਂ ਤੇ ਤੇਰੀ ਹੋ ਜਾਵੇ, ਟਿਕਿਆ ਰਵੇ, ਐਸਾ ਟਿਕੇ ਕਿ ਮੈਂ ਫਿਰ ਚੁੱਕਾਂ ਨਾ ਸਾਡੀ ਅਵਸਥਾ ਸੰਸਾਰੀ ਲੋਕਾਂ ਦੀ। ਅਸੀਂ ਮੱਥਾ ਟੋਕਦੇ ਹਾਂ, ਸਿਰ ਚੁੱਕ ਲੈਂਦੇ ਹਾਂ, ਹਾਲਾਂਕਿ ਮੱਥਾ ਟੇਕਣ ਦੀ ਫਲਸਫਾ ਜੋ ਹੈ ਉਹ ਇਹ ਹੈ ਵੀ ਸੱਚੇ ਪਾਤਸ਼ਾਹ ਤੇਰੇ ਪਾਵਨ ਹੁਕਮਾਂ ਅੱਗੇ ਮੈਂ ਆਪਣੀ ਮੱਤ ਨੂੰ ਸਮਰਪਿਤ ਕਰਦਾ ਤੇ ਹੁਣ ਤੂੰ ਆਪਣੀ ਮੱਤ ਮੈਨੂੰ ਬਖਸ਼, ਹੁਣ ਮੈਂ ਤੇਰੀ ਮੱਤ ਤੇ ਚੱਲਣਾ ਚਾਹੁੰਦਾ। ਤੇ ਗੁਰੂ ਤੇ ਮੱਤ ਹੀ ਦਿੰਦਾ ਨਾ, ਗੁਰੂ ਨੂੰ ਜਦੋਂ ਵੀ ਬੁਲਾਓਗੇ ਉਹਨੇ ਮੱਤ ਦੇਣੀ ਦੇਣੀ। ਹਾਂ, ਕਈ ਵਾਰੀ ਸਾਨੂੰ ਚੰਗੀ ਨਹੀਂ ਲੱਗਦੀ ਵੀ ਗੱਲ ਬੜੀ ਕੌੜੀ ਜੀ ਕਹਿੰਦਾ, ਗੁਰੂ ਸੱਚ ਬੋਲਦਾ ਹੈ। ਗਿਆਨ ਕਈ ਵਾਰੀ ਸਾਨੂੰ ਰੁੱਖਾ ਲੱਗ ਜਾਂਦਾ ਹੈ, ਲੇਕਿਨ ਭਲਾ ਹੁੰਦਾ, ਕੌੜੀ ਦਵਾਈ ਵੀ ਭਲੇ ਲਈ ਧੱਕੇ ਨਾ ਬੱਚੇ ਨੂੰ ਮਾਂ ਦਿੰਦੀ ਹੈ। ਗੁਰੂ ਐਵੇਂ ਕਰਦਾ, ਪੈਰੀ ਮਾਰਗ ਗੁਰ ਚੱਲਦਾ, ਐਸੀ ਅਵਸਥਾ ਗੁਰਮੁਖ ਪੈਰ ਦੀ ਬਣ ਜਾਂਦੀ ਹੈ ਵੀ ਉਹ ਪੈਰਾਂ ਨਾਲ ਤੇ ਗੁਰੂ ਮਾਰਗ ਨੂੰ ਚੱਲਦਾ ਹੈ। ਗੁਰੂ ਦਾ ਮਾਰਗ ਇਕੱਲਾ ਵੀ ਗੁਰਦੁਆਰੇ ਨੂੰ ਆ ਜਾਂਦਾ ਹੈ, ਜਿੱਥੇ ਵੀ ਜਾਏ ਉਹ ਗੁਰੂ ਮਾਰਗ, ਜੋ ਗੁਰੂ ਨੇ ਮਾਰਗ ਦੱਸਿਆ ਉੱਤੇ ਚੱਲਣਾ ਹੈ। ਇਹਦਾ ਮਤਲਬ ਇਹ ਹੈ, ਜੋ ਗੁਰੂ ਨੇ ਗਿਆਨ ਦਿੱਤਾ ਹੈ, ਕਿਰਤ ਵਿਰਤ ਕਰਦਿਆਂ ਉਹਦਾ ਪੱਲਾ ਨਹੀਂ ਛੱਡਣਾ, ਸੱਚ ਦਾ ਪੱਲਾ ਨਹੀਂ ਛੱਡਣਾ, ਜੋ ਗੁਰੂ ਨੇ ਕਿਹਾ ਹਰ ਵਕਤ ਪਰਖ ਤੇ ਰੱਖਣਾ ਆਪਣੇ ਆਪ ਨੂੰ। ਪੱਖਾ ਫੇਰੀ ਹੱਥਾਂ, ਪੱਖਾ ਫੇਰਨ ਦੀ, ਹਵਾ ਦੇਣ ਦੀ, ਗੁਰਸਿੱਖਾਂ ਦੇ ਝੋਲੇ ਚਲਾਉਣ ਦੀ ਬੜੀ ਵੱਡੀ ਸੇਵਾ ਮੰਨੀ ਆ। ਹੁਣ ਤੇ ਚਲੋ ਬਿਜਲੀ ਨੇ ਲੈ ਲਈਆਂ ਸਾਰੀਆਂ ਸਾਡੇ ਕੋਲ ਸੇਵਾਵਾਂ, ਇੱਕ ਆਪਣੇ ਮਨ ਨੂੰ ਨੀਵਾਂ ਕਰਨ, ਜਿਹਨਾਂ ਦੀ ਮੈਂ ਸੇਵਾ ਕਰ ਰਿਹਾ ਮੇਰੇ ਨਾਲ ਵੱਡੇ ਨੇ, ਮੈਂ ਉਹਨਾਂ ਨੂੰ ਵੇਖ ਕੇ ਗੁਣ ਵੇਖਾਂ, ਉਹਨਾਂ ਗੁਣਾਂ ਦੀ ਮੈਂ ਕਦਰ ਕਰਦਾ ਕਰਦਾ ਆਪਣੇ ਵਿੱਚ ਗੁਣ ਪੈਦਾ ਕਰ ਲਵਾਂ। ਸਾਡੀ ਅਵਸਥਾ 'ਚ ਗੁਣ ਵੇਖਣ ਦੀ, ਔਗੁਣ ਵੇਖਣ ਦੀ, ਕਿਸੇ ਵਿੱਚ 99 ਔਗੁਣ ਹੋਣਗੇ, ਗੁਣ ਹੋਣਗੇ, ਇੱਕ ਔਗਣ ਹੈ ਤਾਂ ਸਾਨੂੰ ਔਗਣ ਦੇ ਆਪਣਾ ਦੂਰ ਉਹ ਆ ਗਿਆ, ਪੁਰਾਣਾ ਪੁਰਾਣੇ ਰਹਿਮਾ ਕੀਤਾ ਉਹ ਭਾਵੇਂ ਕਰੇ ਕਿੰਨਾ ਗੁਰਮੁਖ ਪਿਆਰਾ ਬਣ ਗਿਆ। ਸਹਿਣ ਸ਼ਰਿਆਂਦ ਕਰਦੇ ਨੇ ਕਿ ਸਾਡੀ ਅੰਦਰਲੀ ਬਿਰਤੀ ਜਿਹੜੀ ਹੈ ਨਿਰੰਕਾਰ ਦੇ ਨਾਮ ਨਾਲ ਜੇ ਜੁੜੀ ਹੈ, ਗੁਰੂ ਕੇ ਹੁਕਮਾਂ ਮੁਤਾਬਕ ਅਸੀਂ ਚੱਲਦੇ ਪਏ ਹਾਂ, ਤੇ ਫਿਰ ਸਾਨੂੰ ਹਰ ਪਾਸੇ ਉਹ ਦਿਸਦਾ ਹੈ, ਫਿਰ ਉਹਦੇ ਗੁਰਸਿੱਖ ਜਾਣ ਕਰਕੇ
ਜਿੱਥੇ ਮਾਰਗ ਦੇ ਪਾਂਧੀ ਬਣ ਗਏ ਹੱਥੀਂ ਉਹਨਾਂ ਦੀ ਸੇਵਾ ਪੱਖੇ ਰਾਹੀਂ ਕਰਨੀ ਸ਼ੁਰੂ ਕੀਤੀ। ਅਕਾਲ ਮੂਰਤ ਹਿਰਦੇ ਧਿਆਇਨ ਦਾ ਦਿਨ ਰਹਿਣ ਜਪਨ ਤਾਂ ਐਸੇ ਗੁਰਮੁਖ ਪਿਆਰੇ ਕੀ ਕਰਦੇ ਨੇ, ਅਕਾਲ ਪੁਰਖ ਅਕਾਲ ਮੂਰਤ ਨਿਰੰਕਾਰ ਨੂੰ ਆਪਣੇ ਹਿਰਦੇ ਵਿੱਚ ਵਿਚਾਉਂਦੇ ਨੇ। ਦਿਨ ਰਹਿਣ ਜਪਨ ਤਾਂ ਦਿਨ ਰਹਿਣ, ਉਠਤ ਬੈਠਤ ਸੋਵਤ ਜਾਗਤ, ਹਰ ਵਕਤ ਮਾਰਗ ਚਲਤ ਹਰ ਹਰ ਗਾਈਏ ਵਾਲੀ ਅਵਸਥਾ ਹੈ। ਹਰ ਵਕਤ ਨਿਰੰਕਾਰ ਦੇ ਨਾਮ ਨੂੰ ਜਪਦੇ ਨੇ। ਮੈਂ ਛੱਡਿਆ ਸਗਲ ਅਪਾਇਣੋ ਪਰਿਭਾਸੇ ਗੁਰ ਸਮਰਥਾ, ਇਸ ਲਈ ਮੈਂ ਗੁਰੂ ਦੇ ਪਰਿਭਾਸਾ ਕਰਕੇ ਗੁਰੂ ਤੇ ਭਰੋਸਾ ਕਰਕੇ ਆਪਣਾ ਤਾਂ ਛੱਡ ਦਿੱਤੀ, ਮੈਂ ਮੇਰੀ ਛੱਡ ਦਿੱਤੀ। ਮੈਂ ਜਿਹੜਾ ਮੋਹ ਕਰਕੇ ਫਸਿਆ ਹੋਇਆ ਸਾਂ, ਵਿਕਾਰਾਂ ਵਿੱਚ ਪਕੜ ਵਿੱਚ ਆ ਜਾਣਾ, ਸਭ ਤਿਆਗ ਕੇ ਗੁਰੂ ਤੇ ਭਰੋਸਾ ਭਰਵਾਸਾ ਕਰਕੇ ਆਪਣੀ ਆਪਣਾ ਤਾਂ ਛੱਡਤੀ। ਗੁਰਬਖਸ਼ਿਆ ਨਾਮ ਦਾਨ ਸਭੋ ਦੁੱਖ ਲੱਥਾ, ਤੇ ਗੁਰੂ ਨੇ ਫਿਰ ਨਾਮ ਦੀ ਦਾਤ ਦੇ ਦਿੱਤੀ, ਨਾਮ ਦਾ ਖਜ਼ਾਨਾ ਦੇ ਦਿੱਤਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਗੁਰੂ ਨੇ ਰਹਿਮ ਕਾਈ, ਗੁਰਬਖਸ਼ਿਆ ਨਾਮ ਦਾਨ ਸਭੋ ਦੁੱਖ ਲੱਥਾ, ਭੋਗੋ ਪੁੰਚੋ ਭਾਈਓ ਪੱਲੇ ਨਾਮ ਅਗੱਥਾ। ਉਸ ਅਕਥ ਅਕਥ ਨਾ ਕਹੇ ਜਾਣ ਵਾਲੇ ਨਿਰੰਕਾਰ ਦੇ ਗੁਣ ਗਾ ਗਾ ਕਰਕੇ ਇਸ ਅਵਸਥਾ ਦੇ ਮਾਲਕ ਬਣ ਜਾਓ ਕਿ ਚਾਰੇ ਪਾਸੇ ਜੋ ਨਿਰੰਕਾਰ ਨੇ ਸਾਨੂੰ ਪਦਾਰਥ ਨੇ, ਉਹਨੂੰ ਖਾਈਏ ਵੀ, ਪੁੰਚੀਏ ਵੀ, ਭੋਗੀਏ ਵੀ, ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਿਰੰਕਾਰ ਦੇ ਨਾਮ ਨਾਲ ਸਾਡੀ ਸਾਂਝ ਬਣੀ ਰਹੇ। ਸੇਵਾ ਅਤੇ ਸਿਮਰਨ ਦੋਵੇਂ ਨਾਲ ਨਾਲ ਚੱਲਦੇ ਰਹਿਣ। ਨਾਮ ਦਾਨ ਇਸ਼ਨਾਨ ਦੇ ਸਦਾ ਕਹੋ ਗੁਰ ਕਥਾ। ਗੁਰੂ ਕਥਾ ਜਿਹੜੀ ਹੈ, ਗੁਰੂ ਦੇ ਸਿਧਾਂਤ ਨਾਲ ਜੁੜਨਾ, ਗੁਰੂ ਕੇ ਪਾਵਨ ਬਚਨਾਂ ਨੂੰ ਸਰਵਣ ਕਰਨਾ, ਇਹ ਸਭ ਤੋਂ ਵੱਡਾ ਇਸ਼ਨਾਨ ਹੈ, ਸਭ ਤੋਂ ਵੱਡਾ ਦਾਨ ਹੈ, ਇਹੀ ਨਾਮ ਹੈ। ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭੌਲ ਥਾ। ਇਸ ਢੰਗ ਨਾਲ ਸਹਿਜ ਨਾਲ ਹੀ, ਕਿਸੇ ਖਾਸ ਤਪ ਜਾਂ ਖਾਸ ਬੰਦਗੀ ਕਰਕੇ, ਬਲਕਿ ਸਹਿਜ ਨਾਲ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਮ ਨੂੰ ਸਾਂਝ ਪਾ ਕੇ ਭੋਗਦਿਆਂ ਮਾਣਦਿਆਂ ਹੋਇਆਂ ਇਸ ਜੀਵਨ ਨੂੰ ਜਿਉਣਾ ਹੈ, ਨਿਰੰਕਾਰ ਦੇ ਨਾਮ ਨੂੰ ਧਿਆਉਣਾ ਹੈ। ਨਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭੌਲ ਥਾ। ਇੱਥੋਂ ਤੀਕ ਅਜਿਹੀਆਂ ਗੁਰਮੁਖ ਪਿਆਰੀਆਂ ਹਸਤੀਆਂ ਦਾ ਮੌਤ ਦਾ ਡਰ ਵੀ ਲੈ ਜਾਂਦਾ, ਉਹ ਉਡੀਕਦੇ ਕਿ ਕਦ ਇਹ ਸੁਹਾਵਣੀ ਘੜੀ ਆਵੇ, ਨਿਰੰਕਾਰ ਨਾਲ ਸਾਡੀ ਸਦੀਵੀ ਸਾਂਝ ਬਣ ਜਾਏ। ਸੁਚੂ ਪਾਤਸ਼ਾਹ ਰਹਿਮਤ ਕਰੇ, ਆਪ ਸਭ ਦੀ ਹਾਜ਼ਰੀ ਲੇਖੇ ਲੱਗੇ, ਸ਼ਹਿਨਸ਼ਾਹ ਰਹਿਮਤ ਵਰਤਾਉਣ, ਗੁਰਸਿੱਖਾਂ ਵੱਲੋਂ ਬਹੁਤ ਸਾਰੀ ਮਾਇਆ ਗੁਰਬਾਣੀ ਦੇ ਸਤਿਕਾਰ ਵਿੱਚ ਪੇਸ਼ ਕੀਤੀ ਗਈ। ਸੱਚੇ ਪਾਤਸ਼ਾਹ ਜੀ ਉਹ ਸਭ ਦੀਆਂ ਹਾਜ਼ਰੀਆਂ ਲੇਖੇ ਰਹੋ, ਦਰੋਂ ਕਰੋ ਨਾਮ ਦਾ ਸਿੱਖ ਦੇ ਭਰੋਸਾ ਬਖਸ਼ਣ। ਗੁਰੂ ਕੇ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਜੀ, ਆਪ ਜੀ ਨੂੰ ਗੁਰਬਾਣੀ ਕੀਰਤਨਾਂ ਜੋੜ ਕੇ ਭੁੱਲਣ ਚੁੱਕਾਂ ਦੀ ਖਿਮਾ ਬਖਸ਼ੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੇਵ ਪਰਿਵਾਰ, ਆਨੰਦ ਪਰਿਵਾਰ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸੇਵ ਪਰਿਵਾਰ ਨੂੰ ਮਹਾਨ ਖੁਸ਼ੀਆਂ ਪ੍ਰਦਾਨ ਕੀਤੀਆਂ, ਜੋ ਸੇਵ ਪਰਿਵਾਰ ਆਪਣੇ ਲਾਡਲੇ ਸਪੁੱਤਰ ਜੋ ਕਬੀਰ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ। ਅੱਜ ਦਾ ਸਾਰਾ ਪ੍ਰੋਗਰਾਮ ਉਨ੍ਹਾਂ ਵੱਲੋਂ ਉਲੀਕਿਆ ਗਿਆ ਹੈ। ਇਹ ਦਾਸ ਨੂੰ ਵੀ ਬੇਨਤੀ ਆਈ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਸ਼ਬਦ, ਖੁਸ਼ੀ ਦੇ ਸ਼ਬਦ ਗਾਇਨ ਕਰਨੇ, ਬੇਨਤੀ ਦੇ ਸ਼ਬਦ ਗਾਇਨ ਕਰਨੇ। ਔਰ ਗੁਰੂ ਪਿਆਰੇ, ਜਿਹੜੇ ਗੁਰੂ ਦੀ ਅਸੀਸ ਲੈਂਦੇ ਨੇ, ਜਿਨ੍ਹਾਂ ਨੂੰ ਗੁਰੂ ਦੀ ਅਸੀਸ ਹੈ, ਲੋਕ ਪਰਲੋਕ ਦੇ ਸੁੱਖ ਉਨ੍ਹਾਂ ਦੇ ਮਗਰ ਮਗਰ ਤੁਰੇ ਫਿਰਦੇ ਹਨ, ਉਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੁੰਦੀ ਜਿਨ੍ਹਾਂ ਤੇ ਗੁਰੂ ਦੀ ਅਸੀਸ ਜਿਨ੍ਹਾਂ ਨੂੰ ਮਿਲ ਜਾਂਦੀ ਹੈ। ਔਰ ਸ਼ਬਦ ਰਾਹੀਂ ਆਪਾਂ ਨੇ ਬੱਚੇ ਨੂੰ ਅਸੀਸ ਦੇਣੀ ਹੈ, ਨਾਲ ਗੁਰੂ ਕੀ ਅਸੀਸਾਂ ਲੈਣੀਆਂ ਨੇ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਓ। ਸਤਿਗੁਰ ਬਖਸ਼ਿਸ਼ ਕਰਦੇ ਨੇ, ਕਿਸੇ ਬਜ਼ੁਰਗ ਨੂੰ ਮੱਥਾ ਟੇਕੀਏ, ਉਹ ਕਹਿੰਦਾ ਜਿਉਂਦਾ ਰਹੋ, ਤੇ ਜੇ ਗੁਰੂ ਨਮਸਕਾਰ ਕਰੀਏ, ਗੁਰੂ ਨੂੰ ਮੱਥਾ ਟੇਕੀਏ, ਤੇ ਸਤਿਗੁਰੂ ਕਹਿੰਦੇ ਜਿਉਂਦਾ ਰਹੋ ਜਿਉਂਦਾ ਰਹੋ ਜਿਉਂਦਾ ਰਹੋ, ਤਿੰਨ ਵਾਰੀ ਬਚਨ ਕਰਦੇ ਸਤਿਗੁਰੂ। ਪਰ ਕਹਿੰਦੇ ਪੁੱਤਰ, ਇੱਕ ਗੱਲ ਚੇਤੇ ਰੱਖੀ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ, ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਆਪਣੀ ਰਸਨਾ ਤੇ ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼, ਨਿਮਖ ਮਾਤਰ ਵੀ ਤੈਨੂੰ ਵਾਹਿਗੁਰੂ ਦਾ ਨਾਮ ਨਾ ਭੁੱਲੇ। ਇਹ ਆਪਾਂ ਨੇ ਬੱਚੇ ਲਈ ਅਸੀਸ ਕਰਨੀ ਹੈ, ਅਰਦਾਸ ਕਰਨੀ ਹੈ। ਉਹ ਸ਼ਬਦ ਗਾਇਨ ਕਰੀਏ, ਜੀਵਤ ਜੀਵਤ ਜੀਵਤ ਰਹੋ।

ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸੇ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਿਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ, ਤੁਮਕੋ ਹਰ ਹਰ ਸਦਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤਿੰਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੇ ਪ੍ਰਭਾ ਗਏ ਅਰਦਾਸ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਹ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨਿਤ ਆਵੈ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾ ਦਰ ਪ੍ਰਵਾਨ ਕਰਨੇ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ। ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਪਾਣੀ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਪਾਣੀ ਵਿੱਚ ਬਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ। ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ। ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹਿ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਅੱਜ ਦੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰਾਂ ਦੇ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ, ਗੁਰਦੇਵ ਜੀ ਦੇ ਪਾਵਨ ਪਵਿੱਤਰ ਰੰਗ 739 ਅਤੇ 40 ਉੱਪਰ ਸੁਭਾਏਮਾਨ ਹੈ। ਇਹ ਪਾਵਨ ਸ਼ਬਦ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਉਹ ਪ੍ਰਭੂ ਅਤੇ ਉਹ ਪ੍ਰਭੂ ਦੇ ਪਿਆਰ ਵਿੱਚ ਜਿਉਣ ਵਾਲਿਆਂ ਦੇ ਜਦੋਂ ਕੋਈ ਦਰਸ਼ਨ ਦੀਦਾਰ ਕਰਦਾ ਹੈ, ਜਿਨ੍ਹਾਂ ਨੂੰ ਵੱਡੇ ਭਾਗਾਂ ਦੇ ਨਾਲ ਪੂਰਵਲੇ ਕਰਮਾਂ ਦੇ ਨਾਲ ਪ੍ਰਭੂ ਪਿਆਰਿਆਂ ਦੇ ਦੀਦਾਰ ਹੁੰਦੇ ਨੇ, ਪਰਮੇਸ਼ਵਰ ਜੀ ਦੇ ਦੀਦਾਰ ਹੁੰਦੇ ਨੇ, ਉਸ ਦਰਸ਼ਨ ਮਾਤਰ ਦੇ ਨਾਲ ਹੀ ਕਰੋੜਾਂ ਕਰੋੜਾਂ

ਤਾਂ ਪਾਪ ਉਤਰ ਜਾਂਦੇ ਨੇ, ਲੱਥ ਜਾਂਦੇ ਨੇ। ਵਾਹਿਗੁਰੂ ਦਾ ਨਾਮ, ਉਹਦਾ ਦੀਦਾਰ, ਉਹਦਾ ਤੇਜ ਪ੍ਰਤਾਪ ਕਰੋੜਾਂ ਪਾਪਾਂ ਦੀ ਮੈਲ ਨੂੰ ਵੀ ਸਾੜ ਕੇ ਸੁਆਹ ਕਰ ਦਿੰਦਾ ਹੈ। ਇਸ ਕਰਕੇ ਉਹੀ ਅਸਲ ਮਿੱਤਰ, ਉਹੀ ਅਸਲ ਸੱਜਣ, ਉਹੀ ਅਸਲ ਸੰਬੰਧੀ ਹਨ ਜੋ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜੋੜਨ ਦਾ ਯਤਨ ਕਰਦੇ ਹਨ, ਜੋ ਪ੍ਰਭੂ ਦੇ ਦੀਦਾਰਾਂ ਦੇ ਲਈ ਸਹਾਈ ਹੁੰਦੇ ਹਨ, ਜੋ ਪਰਮੇਸ਼ਵਰ ਦੇ ਘਰ ਪ੍ਰਵਾਨਗੀ ਲਈ ਮਦਦਗਾਰ ਹੁੰਦੇ ਹਨ, ਉਹੀ ਅਸਲ ਮਿੱਤਰ, ਉਹੀ ਅਸਲ ਪਿਆਰੇ, ਉਹੀ ਅਸਲ ਸੰਬੰਧੀ ਹਨ। ਉਹਨਾਂ ਦੀ ਸੰਗਤ ਦੇ ਨਾਲ ਹੀ ਜੀਵ ਨੂੰ ਗੁਰੂ ਪਰਮੇਸ਼ਵਰ ਦੇ ਦਰ ਘਰ ਦਾ ਪਤਾ ਲੱਗਦਾ, ਸੋਝੀ ਆਉਂਦੀ ਹੈ ਅਤੇ ਉਹ ਗੁਰੂ ਮਿਲਾਪ ਲਈ ਤਾਂਘਦਾ ਹੈ। ਸਤਿਗੁਰੂ ਜੀ ਐਸੇ ਮਿੱਤਰਾਂ ਤੋਂ, ਐਸੇ ਪ੍ਰਭੂ ਪਿਆਰਿਆਂ ਤੋਂ, ਐਸੇ ਸਤਸੰਗੀਆਂ ਤੋਂ ਵਾਰਨੇ ਬੁਲਿਹਾਰਨੇ ਜਾਂਦੇ ਨੇ। ਇਹ ਪਾਵਨ ਸ਼ਬਦ ਗੁਰੂ ਸਾਹਿਬ ਜੀ ਨੇ ਉਪਦੇਸ਼ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਦਿੱਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਸਤਿਗੁਰੂ ਜੀ, ਜੂਨ ਦਾ ਮਹੀਨਾ, ਇਹ ਪਹਿਲਾ ਹਫ਼ਤਾ, ਅੱਜ 4 ਜੂਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਗੁਰੂ ਰਾਮਦਾਸ ਦਤਾਰ ਪਿਤਾ ਮਹਾਰਾਜ ਜੀ ਦੇ ਪਾਵਨ ਦਰ ਘਰ ਅੰਦਰ ਜੋ ਸਮੇਂ ਦੀ ਹਕੂਮਤ ਨੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਕਾਇਰਾਨਾ ਹਮਲਾ ਕੀਤਾ, ਉਹਦੇ ਵਿੱਚ ਅਨੇਕਾਂ ਸਿੰਘਾਂ ਨੇ ਅੱਜ ਦੇ ਦਿਨ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਹੈ, ਪ੍ਰਣਾਮ ਹੈ। ਗੁਰੂ ਕਿਰਪਾ ਕਰੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਸ਼ਹੀਦਾਂ ਦੇ ਵਲਵਲੇ ਸਾਡੇ ਹਿਰਦਿਆਂ ਵਿੱਚ ਸਦਾ ਮਗਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਲਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਸ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰ ਦੂਧ ਭਰ ਜੂਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸਹਿਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੇਹੁ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸਗੁਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੈ ਤਿਆਗ ਅਵਰ ਸੰਗਰਚਨਾ ਐਸੇ ਦੋਗ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦੰਤ ਜੋ ਰੱਖਣ ਹਾਰ ਤਿਸ ਤਿਉਂ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਕੂ ਵੰਦਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਧ ਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਚੜਨਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪੁਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖੰਤਰ ਮਲ ਮਾਇਆ ਛਪ ਸੁਨਾਇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੇ ਤਰੈ ਤਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿਲੇ ਓੜ ਨਿਭਾਵੈ ਕਾਂ ਬੁਝਾਰਤ ਬੂਝੈ ਡੂਰਾ ਨਿਸ ਕਹੀਐ ਤੂ ਸਮਝੈ ਭੂਰਾ ਕਾ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸੁ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਅੰਧਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਇੱਕ ਵਸਤੂ ਕਾਰਨ ਬਿਖੋਟ ਗਵਾਵੈ ਇੱਕ ਭੀ ਨਾ ਦੇ ਦਸ ਪੀਰ ਲੇ ਤਉ ਮੂੜਾ ਕਹੁ ਕਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਉ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਉ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਸੀ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ

ਨਾਨਕ ਸੰਤ ਭਾਵ ਹੈ ਤਾਂ ਉਹ ਭੀਗਤ ਪਾਈ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਟਿਕ ਨ ਪਾਈ ਸੰਤ ਕਾ ਨਿੰਦਕ ਮਾਹ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵ ਹੈ ਤਾਂ ਸੁਖਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਨਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਵੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਫਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀ ਜਾਪੇ ਹੀ ਕਾਹੇ ਸੰਤ ਕੇ ਦੁਖੀ ਕਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਭਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਈ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵ ਕਿੰਦ ਨਹੀਂ ਤ੍ਰਾਪੈ ਸੰਤ ਕਾ ਦੁਖੀ ਛੁੱਟੈ ਕੇਲਾ ਜਿਉ ਬੁਆੜ ਤਿਲਕੀ ਤਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਇਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਪਾਵੈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖਿਲਾਫ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਵਰ ਨ ਤ੍ਰਿਸ਼ਨ ਲਾਗੈ ਆਏ ਮਾਰੈ ਰਾਖੈ ਕੋ ਆਪ ਮਾਨੁ ਕੈ ਕਿਛੁ ਨਾਹੀ ਹਾ ਤਿਸ ਕਾ ਹੁਕਮ ਬੂ ਸੁਖ ਹੋਇ ਤਿਸ ਕਾ ਨਾਮ ਰਖੰਠ ਪੁਰੋਇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਦਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਉ ਸਦਾ ਸੁਹੇਲਾ ਕਰ ਲਹਿ ਜੀਉ ਨੈਨੋ ਪੇਗ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗੈ ਨਾਨਕ ਉਚਲ ਮੱਥਾ ਬਟ ਭਾਗੀ ਤੇ ਜਨ ਜਗ ਮਾਹੀ ਸਦਾ ਸੁਧਾਰ ਕੇ ਗੁਣ ਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਚੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕੋ ਏਕ ਏਕ ਪਛਾਨੈ ਤੁਧ ਕੀਓ ਸੋਝੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤਿਉ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸ਼ਟ ਮੈਂ ਸੋਈ ਨਿਰਵਾਨ ਏਕ ਉਪਰ ਜਿ ਜਨ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਜਿਸੈ ਨ ਲਾਗੈ ਦੁਖ ਜਿਸ ਕੋ ਹਰ ਬ੍ਰਹਮ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
जिस प्रभु अपना कृपा करे सो सेवक को किस ते डरे, जैसा सा तैसा दृष्टाया अपने कारज में आप समाया, सोदत सोदत सोदत सीजिया, गुर प्रसाद तत् सब उजिया, जब देखूं तब सब किछ मूल, नानक सो सुकम सोए स्थूल, न किछ जन्मे न किछ मरे, अपन चलता भी करे, आवन जावन दृष्ट अनदृष्ट, आज्ञाकारी तारी सब सृष्ट, आपे आप सगुन मैं आप, अनेक जुगत रचता पुताप, अविनाशी नाही किछ खंड, तारन तारे हो ब्रह्मांड, अलकपे पुरख प्रताप, आप जपाए त नानक जाप, चिन्ह प्रभ जाता सुसुभावंत, सगल संसार उदरै तिन मंत, प्रभ के सेवक सगल उदारण, प्रभ के सेवक दुख विसारण, आपे मेले कृपाल, गुर का शब्द जप भय निहाल, उनकी सेवा सोई लागे, जिसनु कृपा करे बड़ पागे, नाम जपत पावे विश्राम, नानक तिन पुरख उत्तम करमान, जो किछ करे सो प्रभ कै रंग, सदा सदा बसे हर संग, सह सुभाय होवे सो होए, करने हार पछाने सोए, प्रभ का किया जन मीठ लगाना, जैसा सा तैसा दृष्टाना, जिसते उपजे तिस माए समाए, वे सुख निधान हूं बन आए, आपस को आप दिनो मानो, नानक प्रभ जने को जानो, श्लोक सर्व कला भरपूर प्रभ बिरथा जानन हार, जाके सिमरन उदरी है नानक तिस बलिहार, अष्टपदी टूटी गार्डन हार गोपाल, सर्व जी आया पे प्रतपाल, सगल की चिंता जिस मन माहे, तिस्ते बिरथा कोई नाहे, हरे मन मेरे सदा हर जाप, अविनाशी प्रभ आपे आप, अपन किया कछु न हो।

ਨਾਨਕ ਸੋਜਨ ਸਦਾ ਅਰੋਗ, ਕਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮੰਨੈ ਅਸਥੰਮਨ। ਜਿਉ ਪਾਖਾਨਾ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾਂ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੁਲਾ ਕਾਹੇ ਫਿਰੈ ਅਜਾਨ। ਕੌਣ ਬਸਤਾਈ ਤੇਰੇ ਸੰਗ, ਲਪਟ ਰਿਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਛੇਤੀ ਕਰ ਜਾਹੀ। ਜਿਸ ਵੱਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜਬ ਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿ ਤੂਲ। ਲਾਦ ਖੇਪ ਸੰਤੈ ਸੰਚਾਲ, ਅਵਰ ਤਿਆ ਬਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰ ਗੈ ਸੋਏ। ਇਹੋ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾ ਕਹਿ ਸਦ ਬਲਿਹਾਰੈ। ਚਰਨ ਸਾਧਕੇ ਧੋਏ ਧੋਏ ਪੀਓ, ਅਰਬ ਸਾਧਕੂ ਆਪਣਾ ਜੀਓ। ਸਾਧ ਕੀ ਧੂਰ ਕਰਹੋ ਇਸਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਿਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤਹਿ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮਿਰ

कर्ता पुरुष निर्भय निर्वैर अकाल मूरत अजूनी सहभंग गुरप्रसाद जप आदि सच जुगाद सच है भी सच नानक होसी भी सच सोचै सोच ना हो वई जे सोची लखवार चुपै चुप ना हो वई जे लाए रहा लिवतार भुखिया भुख ना उतरी जे बन्ना पुरिया भार सहस सियाणपा लख होहे तां इक ना चलै नाल किव सचियारा होई है किव कूड़ै तुटै पाल हुक्म रजाई चलना नानक लिखिया नाल हुक्मे होवन आकार हुक्म ना कहया जाई हुक्मे होवन जी हुक्म मिले वड्याई हुक्मे उत्तम नीच हुक्म लेख दुख सुख पाई है एक ना हुक्मे बख्शीस एक हुक्मे सदा पवाई है हुक्मै अंदर सब को बाहर हुक्म ना कोए नानक हुक्मै जे बुझै ता हमै कह ना कोए गावै को ताण होवै किसै ताण गावै को दात जाने निशान गावै को गुण वडियाईयां चार गावै को विद्या विखम विचार गावै को साज करे तनखे गावै को जी लै फिर देह गावै को जपै दिसै दूर गावै को विखै हादरा हदूर कथना कथी ना आवै तोट कथ कथ कथी कोटी कोट कोट दिंदा दे लेंदे थक पाहे जुगा जुगंतर खाही खाहे हुक्मे हुक्म चलाए राहो नानक विगसै वे परवाहो साचा साहिब साच नाए पाखिया पाओ अपार आख है मंग है देह देह दात करे दातार फेर के अगे रखिया जित दिसै दरबार मोह के बोलन बोलिया जित सुन तरे प्यार अमृत वेला सच नाओ वड्याई विचार करमी आवै कपड़ा नदरी मुख द्वार नानक इवै जानिया सब आपे सचियार थापिया न जाए कीता ना होए आपे आप निरंजन सोए जिन सेव्या तिन पाया मान नानक गाविया गुणी निधान गाविया सुनिया मन रखिए पाओ दुख पर हर सुख कर ले जाए गुरमुख नादं गुरमुख वेदं गुरमुख रहया समाई गुर ईसर गुर गोरख बर्मा गुर पार्वती माई जे हों जाना आखा नाही कहना कथन न जाई गुरा एक देह बुझाई सबना जिया का एक दाता सो मैं विसर न जाई तीरथ नावा जे तिस भावा विण भाणे के नाए करी जेती सिरठ उपाई वेखा विण कर्मा के मिले लई मत विच रतन जवाहर माणिक जे एक गुर की सिख सुनी गुरा एक देह बुझाई सबना जिया का एक दाता सो मैं विसर ना जाई जे जुग चारे आर जा होर दसूनी होए नवा खंडा विच जानिए नाल चले सब कोए चंगा नाउ रखाए कह जस कीरत जागले जे तिस नदर ना आवई ता वात ना पुछै के कीटा अंदर कीट कर दोषी दोष धरे नानक निर्गुण गुण करे गुणवंतिया गुण दे तेहा कोई ना सुझई जे तिस गुण कोए करे सुणै सिद्ध पीर सुरनाथ सुणै धरत धवल आकाश सुणै दीप लो पाताल सुणै पोहे ना सकै काल नानक भगतां सदा विगास सुणै दुख पाप का नास
सुना है ईसर ब्रह्मा इंद, सुना है मुख साला हनुमंद, सुना है जुग जुगत तन भेद, सुना है शास्त्र सिमरत वेद, नानक भगतां सदा विगास, सुना है दुख पाप का नाश, सुना है सत संतोख ज्ञान, सुना है अठसठ का इशनान, सुना है पड़ पड़ पावे मान, सुना है लागे सहज ध्यान, नानक भगतां सदा विगास, सुना है दुख पाप का नास, सुना है सरा गुणा के गाह, सुना है सेख पीर पातशाह, सुना है अंधे पावे राह, सुना है हाथ होवे असगाह, नानक भगतां सदा विगास, सुना है दुख पाप का नास, मन्ने की गत कही न जाए, जे को कहे पिछै पछुताए, कागद कलम ना लिखण हार, मन्ने का बह करन विचार, ऐसा नाम निरंजन होए, जे को मन जाने मन कोए, मन्ना है सुरत होवे मन बुद्ध, मन्ना है सगल पवन की सुध, मन्ना है मोहे चोटा ना खाए, मन्ना है जम कै साथ ना जाए, ऐसा नाम निरंजन होए, जे को मन जाने मन कोए, मन्ने मार्ग ठाक न पाए, मन्ने पत स्यों प्रगट जाए, मन्ने मग न चले पंथ, मन्ने धर्म से ती संबंध, ऐसा नाम निरंजन होए, जे को मन जाने मन कोए, मन्ने पावे मुख द्वार, मन्ने परवार साधार, मन्ने तरे तारी गुर सिखो, मन्ने नानक पवे है ना पेखो, ऐसा नाम निरंजन होए, जे को मन जाने मन कोए, पंच परवान पंच प्रधान, पंचे पावह दरगह मान, पंचे सोहै दर राजान, पंचा का गुर एक त्यान, जे को कह करे विचार, करते कह करने नाही सुमार, तौल धर्म दया का पूत, संतोख थाप रखिया जिन सूत, जे को बुझै होवै सचियार, तबलै उपर किता पार, धरती होर पर होर होर, तिस ते भार तलै कवन जोर, जी जात रंगा के नाव, सबना लिखिया बुड़ी कलाम, एहो लिखा लिख जाने कोए, लिखा लिखिया किता होए, किता तान सवालिहो रूप, केती दात जाने कौन कूत, कीता फसाओ एको कवाओ, तिस ते होए लख दरियाओ, कुदरत कवन कहा विचार, वारिया न जावा एक वार, जो तो दुपावे साई फलीकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवन कहा विचार, वारिया न जावा एक वार, जो तुद पावे साई भलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़े आर कूड़े फिराहे, असंख मलेश मल पाखो खाहे, असंख निंदक सिर कर हे पार, नानक नीच कह विचार, वारिया न जावा एक वार, जो तुद पावै साई भलीकार, तू सदा सलामत निरंकार, असंख नाव असंख थाव, अगम अगम असंख लो, असंख काहे सिर पार होए, अखरी नाम अखरी सलाह, अखरी ज्ञान गीत गुण गाह, अखरी लिखण बोलण बाण, अखरा सिर संजोग वखाण, जिन ए लिखे तिस सिर नाहे, जिव फुरमाए तिव तिव पाहे, जेता कीता तेता नाओ, विण नावै नाही को थाओ,
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਭਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਪੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ, ਜਾ ਕਰਤਾ ਸਰਠੀ ਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੇ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅਗੈ ਗਇਆ ਨਾ ਸੋਹੈ, ਪਾਤਾਲਾਂ ਪਾਤਾਲ ਲਖੋ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸਹਸ ਅਠਾਰਾਂ ਕਹਿਣ ਕਤੇਬਾ, ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਏਤੀ ਸੂਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ ਗਿਰਹਾ, ਸੇਤੀ ਮਾਲ ਧਨ ਕੀੜੇ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵਿਸਰਾ ਹੈ, ਅੰਤ ਨਾ ਸਿਖਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਰ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੂਖ ਸਦ ਮਾਰ, ਏ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰਹਿ ਵਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ, ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉਠ ਜਾਹੇ, ਕੀਤੇ ਕੀਤੇ ਹੋਰ ਕਰੇ ਹੇ, ਤਾਂ ਆਖ ਨਾ ਸਕ ਹੈ ਕੇਈ ਕੇ, ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ।
ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵਹਿ ਤੁਨ ਪਾਉਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਗੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗਲਾਂ ਆਕਾਸ ਕੀ ਟੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕਿਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ
ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਿਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਸ਼ੋ ਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਕੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗ ਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਉ ਖਲਾ ਅਗਨ ਤਪ ਤਾਉ ਭਾਂਡਾ ਪਾਉ ਅੰਮ੍ਰਿਤ ਤੇ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਤੇ ਨਮਸਤੰ ਅਗਾਤੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਾਸਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਤ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋਂ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜਹੋਂ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰ ਰਹੋ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰੇ ਆ। ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਬਿਟ ਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਵੇਖਦਾ। ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।
ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੇ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰਹਿ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨ ਸਾ ਸੱਚ ਸਮਾਣੀ, ਜਨਮ ਰਤਨ ਜਿਨੇ ਖਟਿਆ, ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣ ਹੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਨ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ,
ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਵਿਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤ੍ਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੇ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ
ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਐ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਾਵਨਿਦ ਤਿਸਦਾ ਅੰਤ ਨ ਜਾਈ ਪਾਇਆ। ਕਹੈ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹੇਲਾ ਸੱਚੈ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸੱਚੈ ਜਿੱਥੈ ਸਦਾ ਸੱਚ ਤੇ ਆਵਹਿ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਕਹੈ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵਹੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ

ਸ੍ਰੀ ਵਾਹਿਗੁਰੂ ਦੁਏ ਕਰ ਜੋੜ ਕਰੋ ਅਰਦਾਸ ਤੁਦ ਭਾਵੈ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਮਹਾਰਾਜ ਜੀ ਆਪ ਜੀਆਂ ਦੀ ਪਾਵਨ ਤਖਤਾਂ ਦੀ ਸੇਵਾ ਕਰਦਿਆਂ ਸੇਵਾ ਸੰਭਾਲ ਕਰਦਿਆਂ ਟਹਿਰ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਆਪ ਜੀਆਂ ਦੇ ਪਾਵਨ ਦਸਥਾਨ ਮਹਾਰਾਜ ਜੀ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਮਹਾਰਾਜ ਜੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜੀ ਨਾਮ ਦਾ ਪ੍ਰਗਾਸ ਦੁੱਖਾਂ ਦਾ ਨਾਸ ਕਰਨਾ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ
महाराज परिवारां विच सुख शांति वरतौणी, बच्चियां नूं तंदरुस्तियां, विद्या दा दान, बाणी अते बाणी दे नाल प्यार बख्शणा, सत संगत दे नाल रलाउणा। महाराज जी दर घर दे टहलियां नूं तंदरुस्तियां बख्शिश करनियां, चढ़दी कला बख्शिश करके अपने दर दरबार दी भै अते भावनी बख्शिश करो। महाराज जी शुक्र है चार पैर रहन सुख दी बतीत कीती सतगुरु जी, आया चार पैर दिन अपनी याद विच सुख दे नाल बतीत करौणा, मेहर भरिया हथ रखना। सतगुरु जी आप जी दीआं बख्शियां होईआं दातां विचों कड़ा प्रशादी देख हाजिर है, आप जी कृपालता करके भोग लाओ जी। भोग लगा शीत प्रसाद, साध संगत दे रसनी लायक होवे, जो छके सो आप जी दा नाम जपे। जिहड़ियां संग महाराज भंडारां चो रस्तां बस्तां हाजिर होईआं, सो भंडारे भरपूर करने, काल कंटक चूर करने, रस्तां दरगाहों भेजणियां, मेहर भरिया हथ रखना, करो कृपा। पावन पवित्र हुक्मनामे बख्शिश करके अगले दीवान सजाउण दी आग्या बख्शिश करो जी। सही गुरमुख प्यारे मिलो, जिन्हां दे मिलिया आप जी का नाम चित आवै, नानक नाम चढ़दी कला, तेरे भाणे सरबत दा भला। वाहिगुरु जी का खालसा, वाहिगुरु जी की फतेह।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਗ ਜਲ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀ ਭਰ ਰਹੀਆਂ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਵੀ ਸੰਕੋਚਦੇ ਹੋਇਆਂ ਗੁਰੂ ਕੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਵੇਗਾ। ਗੁਰੂ ਕਰਕੇ ਹਜ਼ੂਰੀ ਕੀਰਤਨੀ ਜੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸੁਣ ਕੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਜੇ ਕੀ
1: ਵਾੜੀ ਸਤਵਾਰ ਜਿਨ ਮਾਨਸ ਦੇ ਉੱਤੇ ਕੀਏ ਕਰਨਾ ਕੀ ਵਾਰ ਮਹਲਾ ਦੂਜਾ ਇਹ ਸੋਚਣ ਦਾ ਉਹ ਸੂਰਤ ਚੜੇ ਹਜ਼ਾਰ ਇੱਥੇ ਚਾਦਰ ਹੋ ਗਿਆ ਗੁਰਬਿੰਦ ਕੋ ਅੰਧਾਰ ਮਹਲਾ ਪਹਿਲਾ।

0: ਭਾਗ ਮਹਿਲ
1: ਪਹਿਲਾ ਸੁਣਿਆ ਕੁਦਰਤ ਮਾਤਾ ਦੇ ਆਕਾਸ਼ ਕੁਦਰਤ ਸਰਵਾਕਾਰ ਕੁਦਰਤ ਵੇਦ ਜਾਣ ਦੇ

0: ਆਈ ਗਿਆ ਜਮਕਾਲ ਮਹੱਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਲਾਇਨ ਫੇਰਨ ਸਿਰ ਗੁਰੂ ਰਾਵੈ ਝਟੈ ਪਾਏ ਕਹਿ ਲੋਕ ਸਿੰਘ ਜਾਏ ਰੋਟੀਆਂ ਤਾਰਨ ਪੂਰੇ ਤਾਰ ਆਪ ਪਛਾੜੇ ਧਰਤੀ।

0: ਚੱਕੀ ਚੱਕ ਥੱਲੁਆ ਰੋਨੇ ਬਹੁਤ ਨੰਤ ਲਾਟੂ ਮਾਂ ਦਾਣਿਆ ਅਨਕਾਹਾ ਪੰਕੀ ਬੋਮਿਆ ਲੈਣਾ ਚਾਹ ਸੂਵੇ ਚਾਕੂ ਹੋਈ ਜੰਤ ਨਾਨਕ ਪੁੰਜੀਆਂ ਗੁਣ ਪ੍ਰਾਂਤ
1: ਬੰਧਨ ਬੰਧ ਧੁਆਏ ਸੋਈ ਪੈ

0: ਕਾ ਸ਼ਬਦ ਕਮਾਇ ਨਾਨਕ ਪਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ
1: ਆਇਆ ਦੁਨੀਆਂ ਤੋੜੀ ਮੰਦਰਾਂ ਪਾਣੀ ਥੋੜਾ ਖਾਇਆ ਉਹ ਬਖਸ਼ਿਸ਼ ਅਗਲਾ

ਸਤਿ ਵਰਤਾਇਆ ਜਿਸ ਤੂੰ ਦੇ ਤਿਸਮਿਲਾ ਸਤ ਸਤ ਕਮਾ ਸਤਿ ਸਤਿ ਸਾਇਆ ਮੂਰਖ ਸਤਿ ਨਜਾਣੇ ਮਨੁੱਖ।

0: ਸਤਿਗਲ ਪਰਹੋ ਮੈਂ ਚਕਨਾ ਝਾਕ ਮਹੱਲਾ ਪਹਿਲਾ
1: ਇੱਕ ਲਿਖ ਬੜੀਆ ਤੇ ਤਾਕੜਿਆ ਮੋਤੀ ਭਵਿਆ ਤੇ ਤੁਲਵਿਆ ਬਹੁ ਪੇਖਿਆ ਦੇਖਿਆ ਸਭੇ ਜੀ ਆਪਣਾ ਕੀਆ ਹਰ ਨਾ ਖਾਇਆ ਸਾਥ ਗਵਾਇਆ ਬੁੱਧ ਪਾਇਆ ਦੂਜਾ ਪਾਇਆ ਵਸਤਰ ਮੈਰੇ ਨਿਸਤਰ ਹੈ ਮੋਰ ਗੁੱਤਾ ਚੋ ਜਾ ਕੇ ਤੁਲ ਸੁੱਤਾ ਜਾਗੋ ਕੇ ਤਣਾ ਆਪਣਾ

0: ਕਿਛ ਕਰਨਾ ਸੋ ਕਰਿਆ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਕਤਰੇ ਸ਼ਬਦੰ ਸੂਰ ਸ਼ਬਦੰ ਸ਼ੁਦ੍ਰ ਸ਼ਬਦੰ ਪ੍ਰਾਕਿਰਤ ਹੈ।

ਕਰਾਏਗਾ ਆਪੇ ਨੀਤੀ ਆਏਗਾ ਆਪੇ ਕਰਮ ਕਰਾਏਗਾ ਧੰਦੇ ਲਾਏਗਾ ਰਘੁਪਤੀ ਦੇ ਕਰੇ ਸੁਤਾਨਾ ਧਾਓ ਕਰਾਏਗਾ।

ਵੱਡਾ ਕਰਸਾਲ ਆਈ ਹੈ ਜਿਸ ਵਿੱਚ ਉੱਡਿਆ ਉੱਡਿਆਈਆਂ ਸਹਿ ਮੇਰੇ ਤਰੰਜੀ ਆਈਆਂ ਜਾਂ ਦਿਖਾਉਣਾ ਤਮ ਰਸਾਈਆਂ ਪਰ ਹੁਕਮ ਹੱਥ ਕਰ

ਦੁੱਖ ਸਾਜਾ ਨਾਰਕ ਦੋਵੇਂ ਕੁੜੀਆਂ ਆਏ ਨਕਾਈ ਵਾਏ ਪੌੜੀ ਜਿੱਥੇ ਪਾਈ ਸਤੰਗ ਦਾ ਸਮਾਧੀ ਹੈ ਪਾਈਏ ਆਪਣਾ ਸਾਕਾਲ ਵਿੱਚੋਂ ਘਾਲੀ ਹੈ ਬੰਦਾ ਮੁੱਲ ਕਿਤੇ ਜੇ ਲੰਬੀ ਨਦ ਲਿਆ ਲਿਆ ਹੈ ਪ੍ਰਕਾਸ਼ ਹੈ ਕਿਸ ਰਾਹ ਪ੍ਰਕਾਸ਼ ਹੈ।

ਸ਼੍ਰੀ ਗੁਰੂ ਵਾਹਿਗੁਰੂ।

डोलनते राखो प्रभु नानक देकर हाथ जेता जियो पिंड सब तेरा

ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਹਾਰੇ ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਤਸੰਗ ਜੀ ਕਰੋ ਰਸਨਾ ਪਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਜੀੜੇ ਅੰਮ੍ਰਿਤ ਵੇਲੇ ਦੇ ਇਸ ਪਾਵਨ ਪਵਿੱਤਰ ਦੀਵਾਨ ਵਿੱਚੋਂ ਤੁਰਕੀ ਬਾਣੀ ਦੇ ਅੰਮ੍ਰਿਤਮਈ ਸਿਧਾਂਤ ਨਾਲ ਜੁੜਨ ਦਾ ਯਤਨ ਕਰ ਰਹੇ ਨੇ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਗੁਰੂ ਕੇ ਕੀਰਤਨੀਏ ਬੜੇ ਸਤਿਕਾਰ ਸਹਿਤ ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਕੁਝ ਪਲ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਵਕਤ ਮੁਤਾਬਕ ਅੱਜ ਦੇ ਸਤਿਗੁਰੂ ਵੱਲੋਂ ਬਖਸ਼ੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਲੜੀਵਾਰ ਵਿਚਾਰ ਜਿਹੜੀ ਚੱਲਦੀ ਹੈ ਉਹ ਕਰਨ ਦਾ ਯਤਨ ਕਰਾਂਗੇ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਜੇ ਸੱਚੇ ਸੱਜਣ ਢੂੰਡਣ, ਉਹਨਾਂ ਦੀ ਸੰਗਤ ਕਰਨ ਅਤੇ ਉਹਨਾਂ ਦੀ ਸੰਗਤ ਵਿੱਚੋਂ ਕੀ ਕੀ ਪ੍ਰਾਪਤੀਆਂ ਹੁੰਦੀਆਂ ਨੇ ਇਹਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸ਼ਬਦ ਦੀ ਵਿਚਾਰ ਆਪ ਜੀ ਦੇ ਸਨਮੁੱਖ ਰੱਖਣ ਦਾ ਯਤਨ ਕਰਾਂ, ਕਿਉਂਕਿ ਅੱਜ ਦੇ ਇਹ ਜਿਹੜੇ ਦਿਹਾੜੇ ਨੇ ਜੂਨ ਦੇ ਬਹੁਤ ਹੀ ਘਰੂ ਘਰ ਨਾਲ ਸੰਬੰਧਿਤ ਹੋਣ ਕਰਕੇ ਹਰ ਸਾਲ ਸਿੱਖ ਜਗਤ ਬੜੇ ਉਤਸ਼ਾਹ ਉਮਾਹ ਦੇ ਨਾਲ ਸਿੱਖ ਕੌਮ ਤੋਂ ਕੁਰਬਾਨ ਹੋਣ ਵਾਲੀਆਂ ਰੂਹਾਂ ਨੂੰ ਯਾਦ ਕਰਦਾ, ਨਾਲ ਨਾਲ ਸਮੇਂ ਦੀਆਂ ਹਕੂਮਤਾਂ ਨੂੰ ਫਟਕਾਰਾ ਪਾਉਂਦਾ ਹੈ। ਇਸ ਵਕਤ 4 ਤਰੀਕ ਨੂੰ ਬੇਅੰਤ ਗਹਿ ਗਚ ਲੜਾਈ ਚੱਲ ਰਹੀ, ਸਰਕਾਰ ਵੱਲੋਂ ਹਰ ਤਰ੍ਹਾਂ ਦਾ ਹਰਬਾ ਵਰਤਿਆ ਗਿਆ। ਭੁਲੇਖੇ ਵਿੱਚ ਸਨ ਕਿ ਸ਼ਾਇਦ ਜਾਂਦਿਆਂ ਮਹਾਂਪੁਰਖਾਂ ਨੂੰ ਫੜ ਕੇ ਲੈ ਆਉਣਾ ਹੈ, ਬੜਾ ਛੋਟਾ ਜਿਹਾ ਕੰਮ ਹੋ ਗਿਆ, ਭੁੱਲ ਗਿਆ ਸਾਡੇ ਵਿਰਸੇ ਨੂੰ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਰਾਮਾਤ ਵਰਤਦੀ ਹੈ, ਮੁੱਠੀ ਭਰ ਸਿੰਘਾਂ ਨੇ ਸਮੇਂ ਦੀ ਹਕੂਮਤ ਨੂੰ ਇੱਕ ਵਾਰ ਨਾਨੀ ਚੇਤੇ ਕਰਵਾ ਦਿੱਤੀ। ਉਹਨਾਂ ਮਹਾਨ ਯੋਧਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਨ। ਅੱਜ ਦੇ ਦਿਹਾੜੇ ਇੱਕ ਹੋਰ ਮਹਾਨ ਸ਼ਖਸੀਅਤ ਦਾ ਜ਼ਿਕਰ ਕਰਨਾ ਅਤਿ ਜ਼ਰੂਰੀ ਬਣਦਾ ਹੈ, ਜਿਸ ਮਹਾਨ ਸ਼ਖਸੀਅਤ ਨੇ ਸੇਵਾ ਨੂੰ ਆਪਣੇ ਜੀਵਨ ਦਾ ਲਕਸ਼ ਬਣਾਇਆ। ਸੇਵਾ ਅਤੇ ਸਿਮਰਨ ਸਾਡੇ ਜੀਵਨ ਦੇ ਮੁੱਖ ਧੁਰੇ ਨੇ ਅਤੇ ਸਿਮਰਨ ਵਿੱਚੋਂ ਹੀ ਸੇਵਾ ਉਪਜਦੀ ਹੈ। ਸਿਮਰਨ ਕਿਹਦਾ? ਨਿਰੰਕਾਰ ਦਾ। ਅਤੇ ਸੇਵਾ ਕਿਹਦੀ? ਨਿਰੰਕਾਰ ਦੀ, ਕਾਇਨਾਤ ਦੀ, ਮਨੁੱਖਤਾ ਦੀ, ਸੰਸਾਰ ਨਾਲ ਸੰਬੰਧਿਤ ਹਰ ਚੀਜ਼ ਦੀ ਸੇਵਾ ਜਿਹੜੀ ਹੈ ਉਹ ਨਿਰੰਕਾਰ ਦੀ ਸੇਵਾ ਹੈ। ਮੇਰੀ ਮੁਰਾਦ
ਬਹੁਤ ਸਨਮਾਨਯੋਗ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਉਹਨਾਂ ਦਾ ਅੱਜ ਦੇ ਦਿਹਾੜੇ ਜਨਮ ਹੋਇਆ ਸੀ ਤੇ ਉਹਨਾਂ ਨੇ ਬੜਾ ਗਰੀਬੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੰਭਾਲਿਆ ਹੈ। ਪਿਛੋਕੜ ਬੜਾ ਲੰਮਾ ਚੌੜਾ, ਮੈਂ ਇਸ ਪਾਸੇ ਨਾ ਜਾਵਾਂ। ਹਿੰਦੂ ਪਰਿਵਾਰ ਚ ਪੈਦਾ ਹੋਇਆ, ਲੇਕਿਨ ਗੁਰਮਤ ਤੋਂ ਪ੍ਰਭਾਵਿਤ ਹੋ ਕੇ, ਗੁਰੂ ਘਰ ਦੀ ਮਰਿਆਦਾ ਤੋਂ ਪ੍ਰਭਾਵਿਤ ਹੋ ਕੇ, ਗੁਰੂ ਘਰ ਦੇ ਲੰਗਰ ਤੋਂ ਪ੍ਰਭਾਵਿਤ ਹੋ ਕੇ, ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹ ਰਾਮ ਜੀ ਦਾਸ ਤੋਂ ਪੂਰਨ ਸਿੰਘ ਜੀ ਬਣ ਗਏ, ਖਾਲਸਾ ਬਣ ਗਏ ਤੇ ਜੀਵਨ ਦਾ ਇੱਕ ਲਕਸ਼ ਬਣਾ ਲਿਆ ਕਿ ਜਿਹੜਾ ਲੋੜਵੰਦ ਹੈ, ਜਿਸ ਵਿਅਕਤੀ ਨੂੰ ਉਹਦੇ ਮਾਂ ਬਾਪ ਨਹੀਂ ਸਾਂਭਦੇ, ਜਿਸ ਵਿਅਕਤੀ ਨੂੰ ਜੰਮਣ ਵਾਲੇ ਘਰੋਂ ਸੁੱਟ ਦਿੰਦੇ ਨੇ ਜਾਂ ਸੰਭਾਲਣ ਤੋਂ ਅਸਮਰੱਥ ਹੋ ਜਾਂਦੇ ਨੇ, ਅਜਿਹੇ ਵਿਅਕਤੀਆਂ ਦਾ, ਅਜਿਹੇ ਪਿੰਗਲਿਆਂ ਦਾ, ਲੂਲਿਆਂ ਦਾ, ਗੁੰਗਿਆਂ ਦਾ, ਬੋਲਿਆਂ ਦਾ, ਅਧੂਰਿਆਂ ਦਾ, ਪਾਗਲਾਂ ਦਾ, ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਦਾ, ਸੱਥਿਆਂ ਦਾ, ਉਹਨਾਂ ਸਭ ਦਾ ਮਸੀਹਾ ਬਣ ਗਿਆ। ਪਾਕਿਸਤਾਨ ਦੇ ਪਾਵਨ ਸਥਾਨ ਲਾਹੌਰ ਵਿਖੇ ਪੰਚਮ ਪਾਤਸ਼ਾਹ ਦੇਰਾ ਸਾਹਿਬ ਗੁਰੂ ਘਰ ਵਿਖੇ ਕੋਈ ਮਾਂ ਬਾਪ ਕਿਸੇ ਬੱਚੇ ਨੂੰ ਛੱਡ ਕੇ ਚਲਾ ਗਿਆ ਜਿਹੜਾ ਬਹੁਤ ਪਿੰਗਲਾ ਹੈ, ਆਪਣੇ ਸਰੀਰ ਦੀ ਸੰਭਾਲ ਨਹੀਂ ਕਰ ਸਕਦਾ, ਉਸ ਬੱਚੇ ਨਾਲ ਵਾਹ ਪਿਆ ਹੈ ਤੇ ਭਗਤ ਜੀ ਨੇ ਗੁਰਸਿੱਖ ਪਰਿਵਾਰ ਨੂੰ ਕਿਹਾ ਵੀ ਇਸ ਬੱਚੇ ਨੂੰ ਸੰਭਾਲ ਲਓ, ਕੋਈ ਸੰਭਾਲਣ ਵਾਲਾ ਨਹੀਂ, ਇਹੀ ਕਹਿਣ ਤੂੰ ਸੰਭਾਲ ਲਾ। ਤੇ ਇਸ ਗੁਰੂ ਕੇ ਲਾਲ ਨੇ ਉਸ ਬੱਚੇ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਤੇ ਆਪਣੇ ਕੋਲ ਲੈ ਗਿਆ। ਇਹਦਾ ਨਾਂ ਪਿਆਰਾ ਸਿੰਘ, ਤੁਸੀਂ ਸ਼ਾਇਦ ਵੇਖਿਆ ਵੀ ਹੋਵੇ ਕਿਸੇ ਨੇ, ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ। ਵਣ ਤੋਂ ਬਾਅਦ ਲੋਕ ਆਪੋ ਆਪਣੀ ਜਾਇਦਾਦ ਲੈ ਕਰਕੇ ਆਏ, ਜਿੰਨਾ ਕਿਸੇ ਕੋਲ ਸੀ, ਹਰ ਇੱਕ ਦਾ ਯਤਨ ਹੈ, ਵੈਸੇ ਬਹੁਤਾ ਕੋਈ ਤਾਂ ਰਹਿ ਗਿਆ, ਬੜੇ ਬੜੇ ਵੱਡੇ ਸਾਕੇ ਕੌਮ ਨੂੰ ਚੱਲਣੇ ਪਏ। 47 ਦੀ ਵੰਡ ਨੇ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਜਿਹੜਾ ਹੈ ਉਹ ਤਕਲੀਫ ਦਿੱਤੀ, ਘਰ ਬਾਰ ਛੱਡ ਕੇ ਪਰਿਵਾਰਾਂ ਦੇ ਪਰਿਵਾਰ ਕਤਲ ਹੋ ਗਏ, ਖੱਜਲ ਖੁਆਰੇ ਤੋਂ ਬਾਅਦ ਮੁੜ ਵਸੇਬੇ ਕੀਤੇ ਗਏ। ਖੈਰ ਮੈਂ ਬਹੁਤ ਵਿਸਥਾਰ ਨਾ ਦਵਾਂ। ਭਗਤ ਜੀ ਨੇ ਇਸ ਬੱਚੇ ਨੂੰ ਚੁੱਕਿਆ ਆਪਣੇ ਮੋਢਿਆਂ ਤੇ 47 ਚ ਆਪਣੀ ਜਾਇਦਾਦ ਸਮਝ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਲਾਇਆ। ਹੁਣ 47 ਵਿੱਚ ਹੋਰ ਕਈ ਬੱਚੇ ਇਸ ਤਰ੍ਹਾਂ ਦੇ ਰੁੜ ਗਏ, ਹੁਣ ਆਪਣੇ ਆਪ ਨੂੰ ਸੰਭਾਲਦਾ, ਚੰਗੇ ਭਲੇ ਲਈ ਭੱਜਣਾ ਰੁਕਾ ਸੀ, ਲੇਕਿਨ ਇਹੋ ਜਿਹੇ ਬੱਚੇ ਬੜੇ ਰੁਲੇ ਬੜੇ ਰਹਿ ਗਏ ਉਹਨਾਂ ਦੇ ਵੀ ਇੱਧਰੋਂ ਵੀ। ਭਗਤ ਜੀ ਨੇ ਤਮਾਮ ਇਕੱਠੇ ਕਰਨੇ ਸ਼ੁਰੂ ਕੀਤੇ, ਸੰਗਤਾਂ ਨੇ ਸਹਿਯੋਗ ਦੇਣਾ ਸ਼ੁਰੂ ਕੀਤਾ, ਇਮਾਰਤ ਬਣ ਗਈ ਭਗਤ ਪਿੰਗਲਵਾੜਾ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ ਬਣ ਗਿਆ ਸੰਸਥਾ, ਕਿਉਂਕਿ ਦਾਨ ਦੀ ਬਾਤ ਕੋਈ ਨਹੀਂ, ਬੜੀ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ। ਜਦੋਂ ਗੁਰਸਿੱਖਾਂ ਨੂੰ ਇਹਨਾਂ ਦਾ ਪਤਾ ਲੱਗਦਾ ਇਹੋ ਜਿਹੇ ਹਾਲਾਤਾਂ ਦਾ, ਤੇ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਬੜਾ ਦਾਨ ਸਿੱਖ ਕੌਮ ਦਾਨੀ ਹੈ। ਅੱਜ ਉਸ ਪਿੰਗਲਵਾੜੇ ਦੀਆਂ ਕਈ ਸ਼ਾਖਾਵਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉੱਥੇ ਇਸ ਤਰ੍ਹਾਂ ਦੇ ਬੱਚੇ ਸੰਭਾਲੇ ਜਾਂਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਰਿਹਾ, ਭਗਤ ਜੀ ਨੇ ਜਿੱਥੇ ਆਪਣਾ ਸਭ ਕੁਝ ਕੁਰਬਾਨ ਕੀਤਾ, ਸੇਵਾ ਤੋਂ ਮਨੁੱਖਤਾ ਦੀ ਖਾਤਰ ਲਾ ਦਿੱਤਾ, ਇਹ ਗੁਰੂ ਸਾਹਿਬ ਦੀ ਪਾਵਨ ਸਿਧਾਂਤ ਦੇ ਮੁਤਾਬਕ ਸੀ। ਇੰਨੀ ਸਾਦਗੀ ਜ਼ਿੰਦਗੀ ਦੀ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਹੈ। ਖੱਦਰ ਦਾ ਕੁੜਤਾ ਪਾਉਣਾ, ਖੱਦਰ ਦਾ ਪਜਾਮਾ ਪਾਉਣਾ, ਖੱਦਰ ਦੀ ਪਰਨਾ ਸਿਰ 'ਤੇ ਬੰਨ੍ਹ ਲੈਣਾ, ਅਤੇ ਹੱਥ ਕੋਲ ਉਹਨਾਂ ਦੇ ਇੱਕ ਬਾਟਾ ਹੁੰਦਾ ਸੀ ਲੋਹੇ ਦਾ, ਜਦੋਂ ਕਿਤੇ ਲੋੜ ਪੈਣੀ ਪਾਣੀ ਪੀਣਾ ਉਹਦੇ ਵਿੱਚ, ਪ੍ਰਸ਼ਾਦਾ ਛਕਣਾ ਉਹਦੇ ਵਿੱਚ, ਅਤੇ ਜਿੱਥੇ ਵੀ ਹੋਣਾ ਉਹ ਭਗਤ ਪੂਰਨ ਸਿੰਘ ਦਾ ਉਹ ਪਿਆਰਾ ਸਿੰਘ, ਵਾਕਈ ਪਿਆਰਾ ਸੀ, ਸਾਰੀ ਜ਼ਿੰਦਗੀ ਨਾਲ ਲਿਆ। ਦਰਬਾਰ ਸਾਹਿਬ ਦੇ ਬਾਹਰ ਸਟਾਲ ਲਾ ਕੇ ਬੈਠੇ ਹੁੰਦੇ ਸਨ,
ਤੇ ਲਿਟਰੇਚਰ ਇੰਨਾ ਕੁ ਛਾਪਿਆ ਹੋਇਆ ਸੀ, ਹੈਰਾਨ ਹੁੰਦੇ ਸਾਂ ਉਦੋਂ ਵੀ ਵੇਖ ਵੇਖ ਕੇ। ਪ੍ਰਦੂਸ਼ਣ ਦੀ ਗੱਲ, ਅੱਜ ਜਗਤ ਬੜਾ ਵਿਲਕਿਆ ਪਿਆ ਹੈ, ਉਦੋਂ ਕਰਦੇ ਸਨ। ਗੱਡੀਆਂ ਨਾ ਚਲਾਓ, ਪੈਦਲ ਚੱਲੋ, ਸਾਈਕਲ ਚਲਾਓ ਦੀ ਗੱਲ ਉਦੋਂ ਕਰਦੇ ਸਨ, ਦਰਖਤ ਲਾਉਣ ਦੀ ਗੱਲ ਉਦੋਂ ਕਰਦੇ ਸਨ। ਅਸੀਂ ਤੇ ਧਰਤੀ ਮੁੰਨ ਕੇ ਰੱਖਤੀ ਸਾਰੀ, ਆਕਸੀਜਨ ਭਾਲਦੇ ਹਾਂ ਵੀ ਆਕਸੀਜਨ ਮਿਲ ਜਾਏ, ਕਿੱਥੋਂ ਮਿਲੇਗੀ, ਕੁਦਰਤ ਨਾਲ ਖਿਲਵਾੜ ਕਰਦੇ। ਸਾਡੀ ਅਵਸਥਾ ਬਣ ਗਈ, ਖੇਤਾਂ ਨੂੰ ਅੱਗਾਂ ਲਾ ਲਾ ਕੇ ਜੀਵ ਜੰਤੂ ਵੀ ਸਾਡੇ, ਬੂਟੇ ਵੀ ਸਾਡੇ, ਤੇ ਮੁੜ ਕੇ ਅਸੀਂ ਛਬੀਲਾ ਲਾਉਣ ਤੁਰ ਪਏ ਨੇ। ਭਗਤ ਜੀ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ, ਜਿਹਨਾਂ ਗੁਰੂ ਪਿਆਰਿਆਂ ਵੇਖਿਆ ਹੋਏਗਾ, ਇੱਕ ਰੇਹੜੀ ਹੈ ਤੇ ਮਰੀਜ਼ ਪਿਆ ਹੈ, ਆਪ ਰੇੜ ਕੇ ਲੈ ਕੇ ਜਾਣਾ, ਉਹਦਾ ਇਲਾਜ ਕਰਵਾਉਣਾ। ਉਸੇ ਰੇੜ ਤੇ ਜਾਂਦਿਆਂ ਰਸਤੇ ਵਿੱਚ ਜੇ ਕਿਤੇ ਫੋਸ ਮਿਲ ਗਿਆ ਨਾ, ਡੰਗਰ ਦਾ ਕੀਤਾ ਗੋਹਾ ਮਿਲ ਗਿਆ, ਉਹ ਚੁੱਕ ਕੇ ਰੱਖ ਲੈਣਾ, ਜੇ ਕਿਤੇ ਕੱਚ ਡਿੱਗਿਆ ਮਿਲ ਪਿਆ ਉਹ ਚੁੱਕ ਲੈਣਾ, ਕਿਤੇ ਗੰਦ ਦੇਖ ਪਿਆ ਉਹ ਚੁੱਕ ਲੈਣਾ, ਜਾਂਦੇ ਸਫਾਈ ਕਰਦੇ ਜਾਣਾ। ਇਉਂ ਕਹਿ ਲਈਏ ਕੁਦਰਤ ਨਾਲ ਜੁੜੇ ਹੋਏ, ਕਹਿਣਾ ਪਾਣੀ ਦੀ ਵਰਤੋਂ ਸੰਕੋਚ ਨਾਲ ਕਰੋ। ਅੱਜ ਪਤਾ ਲੱਗਾ ਹੈ ਜਿਨ੍ਹਾਂ ਖੂਹਾਂ ਵਿੱਚੋਂ ਬੁੱਕਾਂ ਨਾਲ ਪਾਣੀ ਪੀਂਦੇ ਰਹੇ, ਅਸੀਂ ਖੁਦ ਪੀਤਾ ਹੈ। ਭੋਗਪੁਰ ਮੇਰਾ ਇਲਾਕਾ ਹੈ ਅਤੇ ਪਾਣੀ ਬੜਾ ਸੀ, ਬਰਸਾਤਾਂ 'ਚ ਖੂਹਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਸੀ, ਲੇਕਿਨ ਸਾਡੀ ਦੁਰਵਰਤੋਂ ਨੇ, ਸਾਡੀ ਨਜਾਇਜ਼ ਵਰਤੋਂ ਨੇ ਇੰਨਾ ਕੁ ਪਾਣੀ ਜ਼ਮੀਨ 'ਚੋਂ ਕੱਢਦਾ ਹੈ। ਅਸੀਂ ਖੂਹ ਖਾਲੀ ਕੀਤੇ, ਅਸੀਂ ਬੋਰ ਕਰ ਕਰਕੇ ਜ਼ਮੀਨ ਦਾ ਪੇਟ ਖਾਲੀ ਕੀਤਾ, 600 ਫੁੱਟ ਤੀਕ ਚਲੇ ਗਏ ਸੀ। ਉਤਲਾ ਪਾਣੀ ਥੋੜ੍ਹਾ ਬਹੁਤਾ ਇੰਨਾ ਕੁ ਜ਼ਹਿਰੀਲਾ ਕਰਦਾ ਹੈ। ਸਾਡੀ ਬਿਰਤੀ ਹੈ, ਅਸੀਂ ਨਾਫੇ ਦੀ ਖਾਤਰ ਭੁੱਲ ਗਏ ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ। ਖੈਰ, ਸਾਰੀ ਜ਼ਿੰਦਗੀ ਉਹਨਾਂ ਨੇ ਲਿਖ ਲਿਖ ਕੇ, ਪੰਪਲੇਟ ਵੰਡੇ ਤੇ ਲਿਖਣ ਦਾ ਵੀ ਤਰੀਕਾ ਕਹਿੰਦੇ ਸੀ, ਜਿਹੜਾ ਕਾਗਜ਼ ਬਚਾਓ, ਕਿਉਂਕਿ ਕਾਗਜ਼ ਦੇ ਪਿੱਛੇ ਦਰਖਤ ਦਿਸਦਾ ਸੀ ਉਹਨਾਂ ਨੂੰ ਵੀ ਜਿੰਨਾ ਕਾਗਜ਼ ਵਿਅਰਥ ਜਾਏਗਾ, ਰੱਦੀ ਜਾਏਗੀ, ਸੜੇਗੀ, ਗਲੇਗੀ, ਉਹਨੇ ਦਰਖਤ ਵੱਢਣੇ ਪੈਣਗੇ, ਜਿਹਨੇ ਦਰਖਤ ਵੱਢੇ ਉਹਨਾਂ ਆਕਸੀਜਨ ਸਾਡੇ ਹੱਥੋਂ ਜਾਂਦੀ ਰਹਿਣੀ। ਇਹ ਦੂਰ ਅੰਦੇਸ਼ੀ ਸੀ ਉਹਨਾਂ ਦੀ। ਤੇ ਜਿਹੜੇ ਪੇਪਰਾਂ ਤੇ ਉਹ ਲਿਖ ਲੈ ਕੇ ਆਪਣਾ ਸੁਨੇਹਾ ਵੰਡਦੇ ਸਨ ਦਰਬਾਰ ਸਾਹਿਬ ਦੇ ਬਾਹਰ ਬਹਿ ਕੇ, ਘੰਟਾ ਘਰ ਵਾਲੇ ਪਾਸੇ ਵੀ ਉਹਨਾਂ ਦਾ ਹੁੰਦਾ ਸੀ ਤੇ ਪਰਲੀ ਸਾਈਡ ਸਰਾਂ ਵਾਲੇ ਪਾਸੇ ਵੀ ਉਹਨਾਂ ਦਾ ਇੱਕ ਸਟਾਲ ਹੁੰਦਾ ਸੀ, ਕਦੀ ਇੱਧਰ ਬੈਠੇ ਕਦੇ ਉੱਧਰ ਬੈਠੇ ਹੁੰਦੇ, ਪੁੰਜੇ ਬੈਠਣਾ ਆਸਣ ਤੇ। ਤੇ ਜਿਹੜੇ ਪੇਪਰਾਂ ਤੇ ਉਹਨਾਂ ਆਪਣੇ ਬਚਨ ਲਿਖ ਕੇ ਲੋਕਾਂ ਤੱਕ ਪਹੁੰਚਾਉਣੇ ਵੰਡਣੇ, ਉਹ ਪੇਪਰ ਵੀ ਸ਼ਹਿਰ ਦੀਆਂ ਵੱਖ ਵੱਖ ਦਫ਼ਤਰਾਂ ਵਿੱਚੋਂ, ਵੱਖ ਵੱਖਰੀਆਂ ਜਿੱਥੇ ਟਾਈਪਿੰਗ ਮਸ਼ੀਨਾਂ ਹੁੰਦੀਆਂ, ਟਾਈਪਿੰਗ ਸਕੂਲ ਸੈਂਟਰ ਹੁੰਦੇ ਸਰ, ਉੱਥੋਂ ਲੈ ਕੇ ਆਉਣੇ, ਕਿਉਂਕਿ ਉਹਨਾਂ ਤੇ ਬਰੀਕ ਬਰੀਕ ਛਾਪਾ ਲਿਖਿਆ ਹੁੰਦਾ ਸੀ ਤਾਂ ਕਿ ਇਹ ਰੱਦੀ ਵਰਤੀ ਜਾਏ, ਉਹਦੇ ਤੇ ਮੋਟੇ ਅੱਖਰਾਂ ਵਿੱਚ ਛਪਵਾ ਲੈਣਾ ਤਾਂ ਕਿ ਕਾਗਜ਼ ਦੀ ਬੱਚਤ ਕੀਤੀ ਜਾ ਸਕੇ। ਇਹ ਮਾਲਕ ਦੀ ਰਹਿਮਤ ਸੀ ਉਸ ਮਹਾਨ ਸ਼ਖਸੀਅਤ, ਜਿਹਨੇ ਸਾਨੂੰ ਜਿਹੜੀ ਗੱਲ ਬਹੁਤ ਮਗਰੋਂ ਸਮਝ ਲੱਗੀ ਹੁਣ ਪਤਾ ਲੱਗਦਾ ਵੀ ਉਹ ਠੀਕ ਸਨ। ਤੇਲ ਮੁੱਕ ਜਾਣਾ ਹੈ, ਪੋਲਿਊਸ਼ਨ ਹੋਏਗਾ, ਹਵਾ ਗੰਦੀ ਹੋਏਗੀ, ਓਜ਼ੋਨ ਖਤਮ ਹੋ ਜਾਵੇਗੀ, ਇਹ ਗੱਲਾਂ ਉਹਨਾਂ ਦੀਆਂ। ਦਰਖਤ ਖਤਮ ਹੋ ਗਿਆ ਤੇ ਰਹਿਣਾ ਕੁਛ ਨਹੀਂ, ਪਾਣੀ ਵੀ ਇਹਦੇ ਨਾਲ ਸੰਬੰਧਿਤ ਹੈ। ਉਹਨਾਂ ਦੇ ਕਾਰਜ ਵੇਖ ਕੇ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ, ਹੋਰ ਬਹੁਤ ਸਾਰੇ ਅਵਾਰਡ ਮਿਲੇ। ਲੇਕਿਨ ਯਾਦ ਰੱਖਿਓ, ਜਿੱਦਣ ਅਟੈਕ ਸ੍ਰੀ ਦਰਬਾਰ ਸਾਹਿਬ ਹੋ ਜਾਂਦਾ ਹੈ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਪਦਮ ਸ਼੍ਰੀ ਦਾ ਅਵਾਰਡ ਸਰਕਾਰ ਨੂੰ ਮੋੜ ਦਿੱਤਾ। ਨਾ, ਅਜਿਹੀ ਨਿਕੰਮੀ ਸਰਕਾਰ ਤੋਂ ਸਾਨੂੰ ਕੋਈ ਮਾਨ ਸਨਮਾਨ ਨਹੀਂ ਚਾਹੀਦਾ। ਉਹ ਮਹਾਨ ਸ਼ਖਸੀਅਤ, ਕੋਟਾਨ ਕੋਟ ਪ੍ਰਣਾਮ ਉਸ ਮਹਾਨ ਸ਼ਖਸੀਅਤ ਨੂੰ। ਸਾਰੀ ਜ਼ਿੰਦਗੀ ਸਾਦਗੀ 'ਚ ਰਹੇ, ਅੱਜ ਕੋਈ ਸਾਧ ਬਣਦਾ ਹੈ ਤੇ 8-10 ਚੇਲੇ ਇਸ ਪਾਸੇ, 8-10 ਚੇਲੇ ਇਸ ਪਾਸੇ, ਕਿਸੇ ਨੇ ਗੜਵਾ ਫੜਿਆ, ਕਿਸੇ ਨੇ ਤੌਲੀਆ ਫੜਿਆ, ਦੂਰੋਂ ਪਤਾ ਲੱਗ ਜਾਂਦਾ ਵੀ ਇਹ ਮਹਾਨ ਆਤਮਾ ਕੋਈ ਜਾਪਦੀ। ਲੇਕਿਨ ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਸਾਦਗੀ ਚਲਾਂਗੀ, ਪੈਦਲ ਚੱਲਣ ਦਾ ਉਹਨਾਂ ਦਾ ਕੰਮ, ਲੋਕਾਂ ਨੂੰ ਕਹਿਣਾ ਗੱਡੀਆਂ ਤੇ ਨਾ ਚੱਲੋ, ਰਿਸ਼ਕੇ ਤੇ, ਰਿਕਸ਼ੇ ਤੇ ਚੱਲੋ, ਸਾਈਕਲ ਤੇ ਚੱਲੋ, ਤੁਰ ਕੇ ਚੱਲੋ, ਤਾਂ ਕਿ ਇਸ ਵਾਤਾਵਰਨ ਨੂੰ ਬਚਾ ਕਰਕੇ ਰੱਖੀਏ। ਮੈਂ ਇੱਕ ਸਿਧਾਂਤ ਦੀ ਗੱਲ ਕਰਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਦੀ ਪਾਵਨ ਧਰਤ ਤੇ ਆਪਣੀ ਜ਼ਿੰਦਗੀ ਦਾ ਆਖਰੀ ਪੜਾਅ ਉਹਨਾਂ ਨੇ ਬਿਤਾਉਣਾ ਕੀਤਾ ਹੈ। ਤੇ ਭਾਈ ਲਹਿਣਾ ਜੀ ਗੁਰਸਿੱਖਾਂ ਦੀ ਜੀਵਨ ਤੋਂ ਪ੍ਰੇਰਿਤ ਹੋ ਕਰਕੇ ਜਦੋਂ ਗੁਰੂ ਕੀ ਹਜ਼ੂਰੀ 'ਚ ਗੁਰੂ ਕੇ ਦਰਸ਼ਨ ਕਰਨ ਲਈ ਪਹੁੰਚੇ ਸਨ,
ਤੇ ਬਾਰ ਬਾਰ ਘੋੜੇ ਤੇ ਜਾ ਰਹੇ ਨੇ ਤੇ ਅੱਗੇ ਇੱਕ ਗੁਰਮੁਖ ਪਿਆਰਾ ਟੱਕਰਿਆ, ਕਹਿਣ ਲੱਗੇ ਮੈਂ ਬਾਬੇ ਨਾਨਕ ਨੂੰ ਮਿਲਣਾ ਹੈ। ਉਹਨਾਂ ਦਾ ਡੇਰਾ, ਉਹਨਾਂ ਦਾ ਘਰ ਕਿੱਥੇ ਕਾ ਹੈ? ਹੁਣ ਪੁੱਛਣ ਵਾਲੇ ਨੂੰ ਜਿਹਨੇ ਪੁੱਛਿਆ ਉਹੀ ਬਾਬਾ ਨਾਨਕ ਹੈ, ਤੇ ਪੁੱਛਣ ਵਾਲਾ ਬਾਬਾ ਅੰਗਦ ਭਾਈ ਲੈਣਾ ਜੀ। ਉੱਥੇ ਕੋਈ ਤਾਮ ਝਾਮ ਨਹੀਂ, ਉੱਥੇ ਕੋਈ ਲੰਮਾ ਚੋਲਾ ਨਹੀਂ, ਉੱਥੇ ਨਾਲ ਚੇਲੇ ਵੇਲੇ ਨਹੀਂ, ਉੱਥੇ ਗੜਵਈ ਨਹੀਂ ਨਾਲ, ਜਿਹੜਾ ਦੂਰੋਂ ਪਤਾ ਲੱਗ ਜਾਵੇ ਵੀ ਆਹ ਇਹੀ ਬਾਬਾ ਨਾਨਕ ਹੈ। ਉਹ ਤੇ ਪਤਾ ਉਦੋਂ ਲੱਗਾ ਜਦੋਂ ਕਿਹਾ ਆਹ ਹੈ ਬਾਬੇ ਨਾਨਕ ਦਾ ਦਰ, ਤੇ ਉੱਥੇ ਘੋੜਾ ਬਣਨ ਲੱਗ ਪਿਆ, ਤੇ ਬਾਬਾ ਜੀ ਜਾ ਕੇ ਆਪਣੇ ਆਸਣ ਤੇ ਸਭਾਇਮਾਨ ਹੋਏ, ਤੇ ਵੇਖ ਕੇ ਹੈਰਾਨ ਹੋ ਗਿਆ, ਹੱਦ ਹੋ ਗਈ ਹੈ, ਮੇਰੇ ਘੋੜੇ ਨੂੰ ਫੜ ਕੇ ਲੈ ਕੇ ਮੈਂ ਘੋੜੇ ਤੇ ਚੜ ਕੇ ਆ ਗਿਆ। ਇਹ ਮੇਰਾ ਭਾਵ ਪੈਣ ਤੋਂ ਸੀ ਕਿ ਸਾਦਗੀ ਜਿਹੜੀ ਹੈ ਇਹ ਗੁਰਮਤ ਵਿਚਾਰਧਾਰਾ ਹੈ। ਅੱਜ ਸਾਡੇ ਚੋਂ ਸਾਦਗੀ ਖਤਮ ਹੋ ਗਈ, ਮਾੜਾ ਜਿਹਾ ਕਿਤੇ ਕਣੀ ਕੋ ਆ ਜਾਂਦੀ, ਡੇਰਾ ਬਣਾ ਕੇ ਬਹਿ ਜਾਂਦਾ, ਤੇ ਫਿਰ ਤੇ ਕਿਆ ਬਾਤਾਂ ਜੀ, ਚੱਲ ਸਰ ਚੱਲ ਫਿਰ, ਕਿਹੜਾ ਪਖੰਡ ਹੈ ਜਿਹੜਾ ਸਾਡੇ ਇਹਨਾਂ ਡੇਰਿਆਂ ਵਿੱਚ ਨਹੀਂ ਹੁੰਦਾ? ਕਿਹੜੀ ਗੁਰਮੁਖ ਵਿਰੋਧੀ ਬਾਤ ਹੈ ਜਿਹੜੀ ਡੇਰਿਆਂ ਵਿੱਚ ਨਹੀਂ ਹੁੰਦੀ? ਗੁਰਮੁਖ ਪਿਆਰੇ ਬਚੋ ਇਹਨਾਂ ਡੇਰਿਆਂ ਤੋਂ, ਕੇਵਲ ਤੇ ਕੇਵਲ ਨਿਰੰਕਾਰ ਨਾਲ ਸਾਂਝ ਪਾ ਲਓ, ਕਿਉਂਕਿ ਉਹਨੇ ਸੱਚ ਦੀ ਬਾਤ ਕਰਨੀ ਹੈ। ਤੇ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਡੇਰਿਆਂ ਵਿੱਚ ਪ੍ਰਕਾਸ਼ ਤੇ ਹੁੰਦਾ ਹੈ, ਪਰ ਉਹਦੀ ਸੁਣਦਾ ਕੌਣ ਹੈ? ਪ੍ਰਕਾਸ਼ ਇਸ ਲਈ ਹੁੰਦਾ ਵੀ ਮੱਥਾ ਟੇਕਣਾ ਲੋਕਾਂ, ਚੱਲ ਚੜਾਵਾ ਆਉਣਾ ਹੈ, ਭੁਲੇਖਾ ਤੇ ਇਹੀ ਪਾਉਣਾ ਵੀ ਅਸੀਂ ਬੜਾ ਗੁਰੂ ਦੀ ਸੇਵਾ ਕਰਦੇ, ਉੱਚੇ ਸਥਾਨ ਤੇ ਬੜੇ ਏਸੀ ਵਗੈਰਾ ਲਾ ਕੇ ਰੱਖਣਗੇ, ਪਰ ਮੰਨਣੀ ਇੱਕ ਨਹੀਂ ਉਹਦੀ, ਮੰਨਣਾ ਹੀ ਆਪਣੇ ਬੁੱਤ ਦੀ, ਆਪਣੇ ਵੱਡੇ ਮਹਾਂਪੁਰਖਾਂ ਦਾ, ਕਹਿ ਕਹਿ ਕੇ ਕਿੰਨੀਆਂ ਤਸਵੀਰਾਂ ਲਾ ਲਾ ਕੇ ਬੈਠੇ ਨੇ। ਖੈਰ, ਇਸ ਪਾਵਨ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਵਿੱਚ ਵੀ ਸਾਨੂੰ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ। ਉਸ ਮਹਾਨ ਸ਼ਖਸੀਅਤ ਨੂੰ ਕੋਟਾਨ ਕੋਟ ਨਮਸਕਾਰ, ਭਗਤ ਪੂਰਨ ਸਿੰਘ ਜੀ, ਜੇ ਸਾਦੇ ਤਰ੍ਹਾਂ ਮਾਲਾ ਤੇ ਚੋਲਾ ਪਾ ਕੇ ਕਿਤੇ ਇਸ ਤਰ੍ਹਾਂ ਗੋਲ ਜੀ ਪੱਗ ਬੰਨ ਕੇ ਫਿਰਦੇ, ਕਿੰਨੇ ਡੇਰੇ ਬਣ ਜਾਣੇ ਸੀ, ਕਿੰਨੇ ਚੇਲੇ ਬਣ ਜਾਣੇ ਸੀ, ਕਿੰਨੀਆਂ ਬਰਸੀਆਂ ਮਨਾਈਆਂ ਜਾਣੀਆਂ, ਕਿੰਨੇ ਜਨਮ ਦਿਨ ਮਨਾਏ, ਹੁਣ ਕੌਣ ਪੁੱਛਦਾ ਇਹਨੂੰ? ਖੈਰ, ਇਸ ਪਾਵਨ ਸ਼ਬਦ ਵਿੱਚ ਜਿਹੜਾ ਸੋਹੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕੀਤਾ ਮਹੱਲੇ ਪੰਜਵੇਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 739 ਤੇ ਸਭਾਇਮਾਨ ਹੈ। ਇਸ ਪਾਵਨ ਸ਼ਬਦ ਚ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਰਹਾਉ ਦਾ ਬੰਦ, ਕਿਉਂਕਿ ਕੇਂਦਰੀ ਭਾਵ ਹੁੰਦਾ ਉਹਦੇ ਦੁਆਲੇ, ਸਾਰਾ ਸ਼ਬਦ ਦਾ ਜਿਹੜਾ ਸਾਰਾ ਭਾਵ ਉਹਦੇ ਵਿੱਚ ਆ ਜਾਂਦਾ ਸ਼ਬਦ ਚ, ਓਏ ਸਾਜਨ ਓਏ ਮੀਤ ਪਿਆਰੇ, ਉਹ ਮੇਰੇ ਸੱਜਣ ਹਨ, ਉਹ ਮੇਰੇ ਮਿੱਤਰ ਪਿਆਰੇ ਹਨ। ਇਉਂ ਕਹਿ ਲਈਏ ਉਹੀ ਮਿੱਤਰ ਨੇ, ਉਹੀ ਸੱਜਣ ਨੇ, ਕੌਣ? ਜੋ ਹਮ ਕਉ ਹਰ ਨਾਮ ਚਿਤਾਰੇ, ਜਿਹੜੇ ਸਾਨੂੰ ਇਹ ਚੇਤਾ ਕਰਵਾ ਦੇਣ ਕਿ ਨਿਰੰਕਾਰ ਦਾ ਨਾਮ ਚੇਤੇ ਕਰਨ ਵਾਲੀ ਚੀਜ਼ ਹੈ, ਜੋ ਸੱਚ ਦੇ ਨਾਮ ਨਾਲ ਜੁੜ ਜਾਣ, ਕਿਉਂਕਿ ਆਇਆ ਹੀ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ ਲਈ ਮਨੁੱਖ ਆਇਆ, ਪੜ੍ਹਨ ਸੁਣ ਕੋ ਸੁਣ ਪੜ੍ਹਨ ਕੋ ਬਾਣੀ, ਨਿਰੰਕਾਰ ਦੇ ਨਾਮ ਨਾਲ ਜੁੜਨ ਲਈ ਆਇਆ, ਉਹਦੇ ਕੋਲੋਂ ਸਿਧਾਂਤ ਲੈਣਾ, ਉਹਦੇ ਕੋਲੋਂ ਗਿਆਨ ਲੈਣਾ, ਤੇ ਗਿਆਨ ਲੈ ਕੇ ਜੀਵਨ ਨੂੰ ਉਸ ਮੁਤਾਬਕ ਜਿਉਣਾ, ਇਹੀ ਤੇ ਸਿਧਾਂਤ। ਫਿਰ ਥਿੜਕੇਗਾ ਨਹੀਂ, ਗਲਤ ਰਾਹ ਤੇ ਨਹੀਂ ਪਏਗਾ। ਇਸ ਲਈ ਮੈਂ ਪਹਿਲਾਂ ਹਰ ਸਾਲ ਰੋਜ਼ ਹੀ ਜ਼ਿਕਰ ਕਰਦਾ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਦੀ ਚਰਚਾ ਹੈ, ਨਾਮ ਦੀ ਵਿਚਾਰ ਹੈ, ਨਾਮ ਨਾਲ ਜੁੜਨ ਦੀ ਜਿਹੜੀ ਸਿਫਤਸਲਾਹ ਕਰਨ ਦੀ ਜਿਹੜੀ, ਉਹੀ ਵਾਰ ਵਾਰ ਹਰ ਸ਼ਬਦ ਵਿੱਚ, ਹਰ ਪੰਕਤੀ ਵਿੱਚ, ਹਰ ਸਲੋਕ ਵਿੱਚ ਇਹੀ ਜ਼ਿਕਰ ਕੀਤਾ। ਕਹਿਣ ਲੱਗੇ ਅਜਿਹੇ ਗੁਰਮੁਖ ਪਿਆਰੇ ਮੇਰੇ ਸੱਜਣ ਬੇਲੀ ਨੇ, ਉਹਨੂੰ ਸੱਜਣ ਬਣਾ ਜਿਹੜਾ ਨਿਰੰਕਾਰ ਦੇ ਨਾਮ ਨਾਲ ਜੁੜੇ। ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਸੱਜਣ ਕੌਣ ਹੈ? ਚੰਗੇ ਗੁਣ, ਚੰਗੇ ਗੁਣ ਹਮੇਸ਼ਾ ਸਾਥੀ ਨੇ, ਇਸ ਤੋਂ ਵੱਡਾ ਹੋਰ ਕੋਈ ਧਨ ਨਹੀਂ, ਇਸ ਤੋਂ ਵੱਡਾ ਕੋਈ ਹੋਰ ਗਿਆਨ ਨਹੀਂ। ਅਵਗੁਣਾਂ ਨੂੰ ਮਾਰ ਕੇ ਕੇਵਲ ਤੇ ਕੇਵਲ ਜਿਹਨੇ ਗੁਣਾਂ ਨਾਲ ਸਾਂਝ ਪਾ ਲਈ, ਉਹਦੇ ਜੀਵਨ 'ਚ ਦੁੱਖ ਆ ਹੀ ਨਹੀਂ ਸਕਦਾ, ਕਿਉਂਕਿ ਸੁੱਖ ਦਾ ਰਾਜ ਹੈ ਸੁੱਖ ਨਾਹੀਂ ਰੇ ਹਰ ਭਗਤ ਬਿਨਾਂ। ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ ਜੇ ਹੋਣਾ, ਤੇ ਖਿਆਲ ਕਰਿਓ ਬਿਨ ਗੁਣ ਕੀਤੇ ਭਗਤ ਨਾ ਹੋਏ।
ਜੇ ਗੁਣ ਨਹੀਂ ਪੱਲੇ ਤੇ ਭਗਤੀ ਕਾਹਦੀ ਹੈ? ਭਗਤ ਪੂਰਨ ਸਿੰਘ ਦੇ ਪੱਲੇ ਗੁਣ ਸਨ ਤੇ ਲੋਕਾਂ ਭਗਤ ਭਗਤ ਕਹਿ ਕੇ ਸ਼ੁਰੂ ਕਰ ਦਿੱਤਾ। ਬਾਬਾ ਅਰਦਾਸ ਦੇ ਪੱਲੇ ਗੁਣ ਸਨ, ਲੋਕਾਂ ਨੇ ਭਗਤ ਭਗਤ ਜਾ ਕੇ ਵੱਜਿਆ ਕਿਹਾ ਹੈ, ਚੌਂ ਯੁੱਗਾਂ ਵਿੱਚ ਅਮ੍ਰਿਤਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਇਸ ਲਈ ਅਜਿਹੇ ਸੱਜਣ ਦੀ ਭਾਲ ਕਰੋ ਜਿਹੜਾ ਸਾਨੂੰ ਨਿਰੰਕਾਰ ਦੇ ਨਾਮ ਨਾਲ ਸੱਚ ਨਾਲ ਜੋੜਨ ਦੀ ਪ੍ਰੇਰਣਾ ਦੇ ਦੇਵੇ। ਗੁਰੂ ਪਾਤਸ਼ਾਹ ਪਰਮਤਾ ਕਰਦੇ ਨੇ, ਜਾ ਕੇ ਦਰਸ ਪਾਪ ਕੋਟ ਉਤਾਰੇ, ਅਜਿਹਾ ਸੱਜਣ ਢੂੰਡ ਲਓ ਜਿਸ ਦੇ ਦਰਸ਼ਨ ਕਰਨ ਦੇ ਨਾਲ ਜਾ ਕੇ ਦਰਸ ਪਾਪ ਕੋਟ ਉਤਾਰੇ, ਜਿਹਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਪਾਪ ਉਤਰ ਜਾਂਦੇ ਨੇ, ਕਰੋੜਾਂ ਪਾਪ। ਗੁਰੂ ਰਹਿਮਤ ਕਰੇ, ਇਸ ਲਈ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਹ ਮਿੱਤਰ ਪਿਆਰਾ ਢੂੰਡੋ ਜਿਹਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਪਾਪ ਜੀਵਨ ਚੋਂ ਖਤਮ ਹੋ ਜਾਣ, ਸਾਰੇ ਅਵਗਣ ਖਤਮ ਹੋ ਜਾਣ, ਵਿੱਚੋਂ ਮਾਰ ਕੱਢੀਆਂ ਬਰੇਈਆਂ ਦੀ ਅਵਸਥਾ ਦੇ ਮਾਲਕ ਬਣ ਜਾਈਏ। ਭੇਟ ਤਸੰਗ ਇਹ ਭਵਜਲ ਤਾਰੇ, ਅਜਿਹਾ ਸੱਜਣ ਲੱਭੋ, ਅਜਿਹਾ ਸੱਜਣ ਬਣਾਓ, ਅਜਿਹਾ ਮਿੱਤਰ ਪਿਆਰਾ ਹੋਵੇ ਜਿਹਦਾ ਸੰਗ ਕਰਨ ਨਾਲ, ਜਿਹਦੇ ਚਰਨ ਸਪਰਸ਼ ਕਰਨ ਦੇ ਨਾਲ, ਜਿਹਦੇ ਕੋਲ ਬੈਠਿਆਂ, ਜਿਹਦੇ ਵਿਚਾਰ ਸੁਣਨ ਦੇ ਨਾਲ ਇਹ ਭਵਜਲ ਤਾਰੇ ਸੰਸਾਰ ਸਮੁੰਦਰ ਨੂੰ ਤਾਰਨ ਦੀ ਯੋਗਤਾ ਆ ਜਾਏ, ਆਏਗੀ ਉਹਦੇ ਕੋਲੋਂ ਪਤਾ ਲੱਗੇਗਾ ਜੋ ਆਪ ਤਰਨਾ ਜਾਣਦਾ ਹੈ, ਉਹ ਆਪ ਤਾਰਨਾ ਜਾਣਦਾ ਹੈ। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਉਹ ਜਿਹਨੇ ਪਾਰ ਲੱਗਣਾ ਆਮ ਹੀ ਕਹੀਦਾ ਇਹਨੂੰ, ਤੇ ਪਾਰ ਲੰਘਣ ਦੀ ਜੁਗਤੀ ਇੱਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਿਰੰਕਾਰ ਦਾ ਨਾਮ ਕੋਈ ਵੀ, ਰਾਮ ਰਾਮ ਅੱਲਾ ਅੱਲਾ ਕੁਛ ਵੀ, ਇਹਦੇ ਨਾਲ ਔਗਣ ਮਰਦੇ ਨੇ, ਗੁਣਾਂ ਦਾ ਪ੍ਰਗਟਾਵਾ ਹੁੰਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਉਹੀ ਸੱਜਣ ਨੇ, ਉਹੀ ਮਿੱਤਰ ਪਿਆਰੇ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਚ ਨਿਰੰਕਾਰ ਦੇ ਚਾਓ ਪੈਦਾ ਹੋ ਜਾਏ, ਕੋਟ ਪਾਪ ਖਤਮ ਹੋ ਜਾਣ, ਜਿਹਦੇ ਸੰਗ ਕਰਨ ਦੇ ਨਾਲ ਭਵਜਤ ਤਰਨ ਦੀ ਯੁਗਤੀ ਆ ਜਾਏ। ਅਜਿਹੇ ਗੁਰਮੁਖ ਪਿਆਰੇ ਆਪਣੇ ਸੱਜਣ ਬਣਾ ਲੈਣੇ ਚਾਹੀਦੇ। ਜਾ ਕਾ ਸ਼ਬਦ ਸੁਣਤ ਸੁਖ ਸਾਹਰੇ, ਜਿਹਦੇ ਸ਼ਬਦ ਨਾਲ, ਜਿਹਦੇ ਪਾਵਨ ਬਚਨਾਂ ਨਾਲ, ਜਿਹੜੇ ਪਾਵਨ ਬਚਨਾਂ ਨੂੰ ਸੁਣਨ ਦੇ ਨਾਲ ਹੁੰਦਾ ਕੀ ਹੈ, ਸੁੱਖ ਸਾਰੇ ਸਾਰੇ ਸੁੱਖ ਆ ਜਾਂਦੇ ਨੇ। ਜਿਹਨੇ ਗੁਰੂ ਕੇ ਪਾਵਨ ਸ਼ਬਦਾਂ ਨਾਲ ਸਾਂਝ ਪਾ ਲਈ, ਜਿਹਨੇ ਮਿੱਤਰ ਪਿਆਰੇ ਸੰਤ ਮਹਾਂਪੁਰਖਾਂ ਜੁੜੇ ਹੋਏ ਰੰਗੇ ਹੋਏ ਗੁਰੂ ਪਿਆਰਿਆਂ ਨਾਲ ਸਾਂਝ ਪਾ ਲਈ, ਉਹਨਾਂ ਨੇ ਇਸ ਭਵਜਨ ਨੂੰ ਤਾਰ ਕਰ ਲਿਆ ਹੈ ਤੇ ਉਹਨਾਂ ਦੇ ਜੀਵਨ ਵਿੱਚ ਦੁੱਖ ਕੋਈ ਨਹੀਂ ਰਹਿ ਗਿਆ। ਜੇ ਕਿਤੇ ਦੁੱਖ ਆਉਂਦਾ ਸਾਡੇ ਕਰਮਾਂ ਸਦਕਾ, ਕਿਉਂਕਿ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ, ਦੋਸ਼ ਆਪਣੇ ਆਪ ਵਿੱਚ ਲੱਭਦਾ ਸਿਆਣਾ ਪੁਰਸ਼, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਜਦੋਂ ਇਹ ਸੋਝੀ ਆ ਜਾਂਦੀ ਹੈ ਫਿਰ ਸੱਤ ਸੱਤ ਕਰਕੇ ਮੰਨ ਲੈਂਦਾ ਭਾਈ, ਜਿਸ ਭਾਵਨਾ ਵਿੱਚ ਤੂੰ ਰੱਖਦਾ ਹੈ ਇਹ ਦੁੱਖ ਦਾਰੂ ਹੋ ਜਾਂਦਾ ਹੈ। ਅਸੀਂ ਕਈ ਵਾਰੀ ਦੁਖੀ ਹੋ ਕੇ ਨਾ ਗੁਰੂ ਕੇ ਦਰਸ਼ਨ ਕਰਨ ਲਈ ਤੁਰ ਪੈਂਦੇ ਹਾਂ ਤੇ ਇਹ ਦੁੱਖ ਦਾਰੂ ਹੋ ਗਿਆ ਜਦੋਂ ਸਾਨੂੰ ਗੁਰੂ ਚਰਨਾਂ ਵਿੱਚ ਲਾਇਆ ਆ। ਅੱਗੇ ਗੁਰੂ ਕੇ ਪਾਵਨ ਭੰਡਾਰਿਆਂ ਵਿੱਚੋਂ ਅਸੀਂ ਕੀ ਲੈ ਕੇ ਜਾਂਦੇ, ਉਹ ਸਾਡੇ ਵਾਸਤੇ ਹੈ ਭਾਈ, ਗੁਰੂ ਨੇ ਵੰਡੀ ਜਾਣੇ, ਉਹ ਮੁੱਕੜੇ ਵੀ ਨਹੀਂ। ਗੁਰੂ ਕਾ ਖਜ਼ਾਨਾ, ਨਾਮ ਦਾ ਖਜ਼ਾਨਾ, ਗਿਆਨ ਦਾ ਖਜ਼ਾਨਾ, ਦਾਤਾ ਦਾ ਖਜ਼ਾਨਾ ਕਦੇ ਮੁੱਕਦਾ ਥੋੜਾ। ਇਸ ਲਈ ਕਹਿੰਦੇ ਜਾ ਕੀ ਟਹਿਲ ਜਮਦੂਤ ਬਦਾਰੇ, ਜਿਹਦੀ ਟਹਿਲ ਸੇਵਾ ਕਰਨ ਨਾਲ ਅਜਿਹਾ ਸੱਜਣ ਬਣਾਓ, ਜਿਹਦੀ ਟਹਿਲ ਸੇਵਾ ਕਰਨ ਦੇ ਨਾਲ, ਜਿਹਦੇ ਪਾਵਨ ਬਚਨ ਮੰਨਣ ਦੇ ਨਾਲ ਜਮਦੂਤ ਨੇੜੇ ਨਹੀਂ ਆਉਂਦਾ, ਮੌਤ ਦਾ ਭੈ ਨੇੜੇ ਨਹੀਂ ਆਉਂਦਾ, ਵਕਾਰ ਨੇੜੇ ਨਹੀਂ ਆਉਂਦੇ, ਜਮਦੂਤ ਦੀ ਫੌਜ ਉਹਦਾ ਕੁਝ ਨਹੀਂ ਵਿਗਾੜ ਸਕਦੀ। ਅੱਗੇ ਬਖਸ਼ ਪਰਚ ਕਰਦੇ ਜਾ ਕੇ ਧੀਰ ਕੇ ਮਨੇ ਸੁਧਾਰੇ, ਜਿਸ ਦੇ ਧੀਰਜ ਰੱਖਣ ਨਾਲ, ਜਿਸ ਤੇ ਭਰੋਸਾ ਰੱਖਣ ਦੇ ਨਾਲ ਮਨੇ ਸੁਧਾਰੇ, ਮਨ ਨੂੰ ਸੋਝੀ ਆ ਜਾਂਦੀ ਹੈ, ਮਨ ਵਿੱਚ ਸੁਧਾਰ ਆ ਜਾਂਦਾ ਹੈ, ਵਿਕਾਰਾਂ ਵਾਲੇ ਪਾਸੇ ਬਿਰਤੀ ਖਤਮ ਹੋ ਜਾਂਦੀ ਹੈ,
ਅਜਿਹੇ ਗੁਰੂ ਪਿਆਰਿਆਂ ਨੂੰ ਆਪਣਾ ਸੱਜਣ ਬੇਲੀ ਮਿੱਤਰ ਬਣਾਓ, ਜਿਹੜਾ ਓਏ ਸਾਜਣੋ ਮੀਤ ਪਿਆਰੇ ਕਹਿ ਕਰਕੇ ਰਹਾਓ ਦੇ ਬੰਦ ਵਿੱਚ ਸਾਨੂੰ ਕਹਿ ਜਾ ਕੇ ਸਿਮਰਨ ਮੁੱਖ ਉਜਲਾਰੇ। ਜਿਹਦਾ ਸਿਮਰਨ ਕਰਨ ਦੇ ਨਾਲ ਮੁੱਖ ਉਜਲ ਹੁੰਦਾ ਹੈ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਰ, ਨਾਨਕ ਤੇ ਮੁੱਖ ਉਜਲੇ। ਖੇਤੀ ਛੁੱਟੀ ਉਹਨਾਂ ਦਾ ਮੁੱਖ ਉਜਲ ਹੁੰਦਾ ਹੈ ਤੇ ਉਹਨਾਂ ਦੇ ਨਾਲ ਕਿੰਨੇ ਹੋਰਾਂ ਦਾ ਉਧਾਰ ਹੋ ਜਾਂਦਾ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਅਜਿਹੇ ਗੁਰੂ ਪਿਆਰੇ ਨਿਰੰਕਾਰ ਨੇ ਆਪ ਕਿਰਪਾ ਕਰਕੇ ਗਿਆਨ ਦੇ ਕੇ ਸੋਝੀ ਦੇ ਕੇ ਆਪ ਸਵਾਰ ਲੈਣੇ ਆਪਣਾ ਪੱਲਾ ਪਕੜਾ ਕਰਕੇ। ਸਰਣ ਨਾਨਕ ਤਿੰਨ ਸਦ ਬਨਹਾਰੇ, ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਅਜਿਹੇ ਗੁਰਮੁਖ ਪਿਆਰਿਆਂ ਤੋਂ ਮੈਂ ਵਾਰ ਨੇ ਬਲਹਾਰ ਨੇ ਸਦ ਵਾਰੇ, ਸਦ ਸਦਾ ਸੈਂਕੜੇ ਵਾਰ ਸਦਾ ਸਦਾ ਮੈਂ ਉਹਨਾਂ ਤੋਂ ਵਾਰ ਨੇ ਬਲਹਾਰ ਨੇ ਜਾਵਾਂ ਗੁਰੂ ਪਾਤਸ਼ਾਹ ਰਹਿਮਤ ਕਰਨ। ਸੰਗਤ ਕਰਦਿਆਂ ਕਰਦਿਆਂ ਗੁਰੂ ਕੇ ਪਾਵਨ ਸ਼ਬਦ ਨਾਲ ਸਾਡੀ ਸਾਂਝ ਬਣ ਜਾਏ, ਸਾਡਾ ਵੀ ਜੀਵਨ ਉਜਲਾ ਹੋ ਜਾਏ, ਸਾਡੇ ਜੀਵਨ ਵਿੱਚ ਵੀ ਪ੍ਰਕਾਸ਼ਮਈ ਗੁਰੂ ਕਾ ਗਿਆਨ ਆ ਜਾਏ। ਇਹ ਸੱਚੇ ਪਾਤਸ਼ਾਹ ਚਰਨਾਂ ਚ ਅਰਦਾਸ ਬੇਨਤੀ ਹੈ। ਵੱਡੇ ਭਾਗੇ ਨੇ ਜਿਹੜੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਇਸ ਪਾਵਨ ਗੁਰੂ ਘਰ ਦੀ ਹਾਜ਼ਰੀ ਭਰੀ ਹੈ, ਮਾਲਕ ਦੇ ਦਿੱਤੇ ਹੋਏ ਉੱਦਮ ਦਾ ਸਦਕਾ, ਅਤੇ ਜਿਨ੍ਹਾਂ ਨੇ ਪਾਵਨ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕੀਤਾ। ਗੁਰੂ ਪਾਤਸ਼ਾਹ ਸਭ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਚੜ੍ਹਦੀ ਕਲਾ ਬਖਸ਼ੇ, ਭੁੱਲਾਂ ਚੁੱਕਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਿਆਈਆਂ, ਸ਼ਬਦ ਤੋਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ, ਕਹੇ ਨਾ ਕਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾ ਗਏ, ਕਰ ਸਪਾ ਗਏ ਸਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰੇ, ਆਥੁਰ ਕਰਮ ਪਾਇਆ ਤੁਦ ਜਨ ਕਹੋ, ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋ, ਆਚਿਤ ਕਰ ਅਨਹਦ ਵਾਜੇ ਅਨ ਸੁਣੋ ਵੜ ਭਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ ਬਲਵੰਤ ਨਾਨਕ ਗੁਰ ਚੜਨ ਲਾਗੇ, ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ ਬਲਵੰਤ ਨਾਨਕ ਗੁਰ ਚੜਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗਤ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਰਚ ਗੋਰੀ ਪਾਸ਼ਾ ਦਸਵੀਂ ਪ੍ਰਿਥਮ ਭਗਵਤੀ ਸਿਮਰ ਗਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦਾ ਆਵੇ ਤਾਂ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਸਿਆ ਅੰਤਰ ਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਲਕ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਹ ਚਲਾਈ ਤੇ ਵਾਹ ਦੇਹ ਕੇ ਡਿੱਡ ਕੀਤਾ ਤੇ ਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦੋ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜਰਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਾਸਾ ਸਿੰਘ ਨਿਭਾਏ ਤੇ ਨਾ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਸਾਹਿਤਾਂ ਸਤਿਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪ

ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਦਰਸ਼ਨ ਦਾਰ ਸੇਵਾ ਸੰਭਾਲ ਸਕਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਦੀ ਅਰਦਾਸ ਮਿਲਦੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾਰ ਜੀ ਕੇ ਨਿਹਾਲ ਉਤਾਰ ਜੀ ਬੇਅੰਤ ਬਾਣੀਆਂ ਦੇ ਪਾਸ ਐਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਪਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਏ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਤਾਂ ਨਿਬਰ ਬੁੱਧੀ ਬਖਸ਼ਿਆ ਜੀ ਕਰੋ ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਹ ਜੀ ਦੇਗਾ ਤਿਆਰ ਕਰ ਹਾਦਨ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਤੁਰ ਸੇਵਾ ਜੀ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਿਆਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਸੰਭਾਲਦਾ ਕਰੋ ਗੁਰੂ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਉਤਾਰ ਪਿਤਾ ਜੀ ਆਪ ਚਰਨ ਕਾਲ ਦਾਸ ਜੀ ਉਤਾਰ ਪਿਤਾ ਜੀ 1984 ਦੇ ਉਤਾਰ ਪਿਤਾ ਜੀ ਜੋ ਭਿਆਨਕ ਸਮਾਂ ਗਰੀਬ ਨਿਵਾਜ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਗਰੀਬ ਨਿਵਾਜ ਫੌਜਾਂ ਦੇ ਉੱਤੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਦੇ ਪਾਤਸ਼ਾਹ ਅੰਮ੍ਰਿਤਸਰ ਦੇ ਗਰੀਬ ਨਿਵਾਜ ਅਟੈਕ ਕਰਵਾਇਆ ਦਤਾਰ ਪਿਤਾ ਜੀ ਉਹ ਦੁਖਦਾਈ ਸਮੇਂ ਦੇ ਪਾਤਸ਼ਾਹ ਜੀ ਆਪ ਜੀ ਪੁੱਤਰ ਤਨ ਕਾਇਮ ਰੱਖਣ ਵਾਸਤੇ ਦਤਾਰ ਜੀ ਜਿਹਨਾਂ ਜਿਹਨਾਂ ਸਿੰਘਾਂ ਸਿੰਘਣੀਆਂ ਭਟੰਗੀਆਂ ਨੇ ਆਪ ਦੀ ਪਿੱਤਰਤਾ ਵਾਸਤੇ ਆਪ ਦੀ ਸ਼ਾਨ ਸ਼ੌਕਤ ਵਾਸਤੇ ਕੁਰਬਾਨੀਆਂ ਦਿੱਤੀਆਂ ਦਤਾਰ ਮੇਹਰ ਕਰੋ ਉਹਨਾਂ ਸਾਰਿਆਂ ਦੀ ਆਤਮਾਵਾਂ ਨੂੰ ਆਪਣੇ ਚਰਨਾਂ ਦੇ ਨਿਵਾਸ ਰੱਖਿਓ ਉਹਨਾਂ ਸਾਰੇ ਪੁਰਾਣਾਂ ਦੇ ਸਿਰ ਤੇ ਮੇਹਰ ਪਿਆਸ ਰੱਖੋ ਉਹਨਾਂ ਉਸ ਦੇ ਪਾਤਸ਼ਾਹ ਜੀ ਆਪਣੇ ਚਰਨਾਂ ਦਾ ਆਸਾ ਬਖਸ਼ਿਸ਼ ਕਰਕੇ ਚੈਟੀ ਕਰੋ ਕਿਰਪਾਲਤਾ ਕਰੋ ਬਖਸ਼ਿਸ਼ ਕਰੋ ਦਤਾਰ ਮੇਹਰ ਕਰੋ ਆਪ ਕਿਰਪਾ ਕਰਦਾ ਜੀ ਖਾਲਸਾ ਪੰਥ ਨੂੰ ਸੇਖ ਕੌਮ ਨਾਲ ਨੌਜਵਾਨ ਦਤਾਰ ਜੀ ਉਹਨਾਂ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਦੇ ਚਲਾਏ ਤੇ ਪਾਤਸ਼ਾਹੀ ਮਾਰਗ ਨੂੰ ਕਿਹਨੂੰ ਆਏ ਅਪਣਾਉਣ ਵਾਸਤੇ ਭਾਵਨਾ ਦੀ ਦਾਲ ਬਖਸ਼ੋ ਉਦਮ ਬਖਸ਼ੋ ਉਤਸ਼ਾਹ ਕਿਰਪਾਲਤਾ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤਪੇਰ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੇ ਆਦਰੀ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਾ ਦਰ ਤੇ ਤਿੰਨ ਫੁੱਟ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਮੈਨੂੰ ਆਜ ਜੂਦ ਰਾਜ ਕਾਣੇ ਬੈਠੀਆਂ ਲੱਗ ਤੱਕ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੇ ਹਾਜ਼ਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨ ਲਾਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਾਰੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਕਾਰਜ ਵਾਧੇ ਵਦਾਰ ਸਾਫ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੰਧ ਪੂਰੀਆਂ ਕਰੋ ਜੀ ਤਾਰ ਬਖਸ਼ੇ ਕਰੋ ਆਪਣੀ ਸੇਵ ਕੌਮ ਖਾਲਸਾ ਬੰਦੇ ਸਿਰ ਤੇ ਮਿਹਰ ਪਿਆਰ ਰੱਖੋ ਗਰੀਬ ਨਿਵਾਜ ਹਰ ਮੈਦਾਨ ਜਵਾਨ ਫਤਿਹ ਦੀ ਵਾਰਤਾ ਕਰੋ ਚਰਨਾਂ ਜੋੜੋ ਕਮਾਈ ਦਾ ਪਿਆਰ ਬਖਸ਼ੇ ਕਰੋ ਜੀ ਦਾਰ ਮਿਹਨਤ ਕਰਿਆ ਹੋ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਹੁਕਮਨਾਮੀ ਬਖਸ਼ਿਸ਼ ਕਰਕੇ ਬਣਾਉਂਦੇ ਡਰੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਸੁਨਾਤੀ ਬਣਾਓ ਸਹੀ ਪਿਆਰੇ ਮੇਰਾ ਜਿਹੜੇ ਬਣਾਓ ਨਾਮ ਸਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ।

ਕੀਤ ਜੋ ਪ੍ਰਭ ਕੋ ਮਿਲ ਪੁੱਜ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ

0: सुनिहार सत्रियाकाल।
1: वाहेगुरु जी का खालसा, वाहेगुरु।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਓ ਤਾਓ ਪ੍ਰੇਮ ਖੇਲਣ ਕਾ ਚਾਅ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਸਰ ਸਾਧ ਸਿੰਘ ਜੀ ਆਪਣੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਕਮਾਰੇ ਨੇ ਕਿ ਉਹ ਦਿਨਾਂ ਤੋਂ ਮੰਨਦੇ ਹੋਏ ਪ੍ਰਤਿਕ ਰਮਾਨੀ ਆਸਾ ਕੀ ਵਾਰ ਸਪੂਰਨ ਸਰ ਨੂੰ ਕੀਤੇ ਨੇ ਅੰਮ੍ਰਿਤ ਅੱਜ ਕੋ ਨਵੀਂ ਕਥਾ ਵਿਚਾਰ ਪ੍ਰਤਿਮਾ ਵੀ ਸਰ ਨੂੰ ਕੀਤੀ ਹੈ ਅਰਦਾਸ ਦੇ ਜਹਾਜ਼ ਦੀਆਂ ਪਰਿਪੁਰ ਮਹਾਰਾਜ ਬਖਸ਼ੇ ਪ੍ਰਤਿਕ ਨਵੇਂ ਸਰ ਨੂੰ ਕੀਤੇ ਹਨ ਸਾਥ ਸਮਾਗ ਗੁਰੂ ਸਾਹਿਬਾਂ ਨੇ ਆਪ ਗੁਰਮੁਖ ਆਤਮ ਬਖਸ਼ਿਸ਼ ਕੀਤਾ ਹੈ ਔਰ ਸਾਧ ਸਿੰਘ ਜੀ 1984 'ਚ ਜੋ ਉਸ ਸਮੇਂ ਦੀ ਜਾਲਮ ਸਰਕਾਰ ਨੇ ਦਰਬਾਰ ਸਾਹਿਬ ਪਵਿੱਤਰਤਾ 'ਤੇ ਹਮਲਾ ਕੀਤਾ ਸੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ ਉਸ ਸਮੇਂ ਦਾ ਜੋ ਭਿਆਨਕ ਸਮਾਂ ਜਿਨ੍ਹਾਂ ਨੇ ਅੱਖੀਂ ਵੇਖਿਆ ਆਪਣੇ ਅਸੀਸ ਦਿੰਦਾ ਆਇਆ ਉਹ ਤਾਂ ਪਹਿਲੀ ਬਾਤ ਜਾਣਦੇ ਨੇ ਤੋ ਸਾਧ ਸਿੰਘ ਜੀ ਉਸ ਸਮੇਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਗੁਰੂ ਦੀ ਸ਼ਾਨਾ ਸ਼ੁਕਤ ਵਾਸਤੇ ਆਪਣੀ ਕੁਰਬਾਨੀ ਕੀਤੀਆਂ ਸੀਸ ਬਾਰੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਸੋ ਉਹ ਇੱਕ ਭਿਆਨਕ ਸਮਾਂ ਸੀ ਜੋ ਸਾਡੀ ਸਿੱਖ ਵਾਸਤੇ ਬੜਾ ਦਰਦਨਾਕ ਹੈ ਉਹ ਬਣਿਆ ਹੀ ਰਹੇਗਾ ਸਦਾ ਯਾਦ ਰਹੇਗਾ ਸੋ ਸਾਧ ਸੰਗਤ ਜੀ ਆਪਣੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋਗੇ ਗੁਰੂ ਘਰ ਜੋ ਨਾਰਥ ਸਾਰ ਸਾਊਥ ਸਾਰ ਇਹਨਾਂ ਬਾਹਰਾਂ ਦੀ ਕੰਸਟਰਕਸ਼ਨ ਚੱਲ ਰਹੀ ਹੈ ਮਿਹਨਤ ਮਾਇਆ ਖਰਚ ਹੋ ਰਹੀ ਹੈ ਔਰ ਸਾਧ ਸੰਗਤ ਜੀ ਬੇਅੰਤ ਪੁਰਾਣਾ ਵੱਲੋਂ ਮਿਹਨਤ ਮਾਇਆ ਗੁਰੂ ਘਰ ਦਿੱਤੀ ਜਾ ਰਹੀ ਹੈ ਇਸ ਦੀ ਉਸਾਰੀ ਵਾਸਤੇ ਸੋ ਸਾਧ ਸੰਗਤ ਜੀ ਉਹ ਸਾਰੇ ਪਰਿਵਾਰ ਸੁਭਾਗੇ ਹਨ ਜਿਨ੍ਹਾਂ ਨੇ ਆਪਣਾ ਦਸ਼ਾਂਤ ਜਿਹੜਾ ਸਫਲ ਕੀਤਾ ਬਾਕੀ ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਸੰਗਤ ਨੇ ਆਪਣਾ ਦਸ਼ਾਂਤ ਸਫਲ ਨਹੀਂ ਕੀਤਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣੀ ਗੁਰਬਾਨੀ ਦੀ ਜਿੰਨੀ ਵੀ ਮਾਇਆ ਦੇ ਸਕਦੇ ਹੋ ਦਿਓ ਮਾਲਾ ਚਰਨਾਂ 'ਚ ਹਾਜ਼ਰ ਕਰੋ ਅਤੇ ਆਪਣਾ ਦਸ਼ਾਂਤ ਸਫਲ ਕਰਨ ਦੀ ਵਾਅਦਾ ਕਰੋ ਆਓ ਅਸੀਂ ਸਾਰੇ ਮਿਲ ਕੇ ਜ਼ਰੂਰ ਇਹ ਜੋ ਹਾਲ ਹੈ ਇਹਨਾਂ ਨੂੰ ਅਸੀਂ ਬੜੀ ਚਾਰਾ ਚੌਕ ਨਾਲ ਸੰਪੂਰਨ ਕਰੀਏ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਹੋਵੇ ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਸੁਬਾਹ ਜੋ ਲੜੀਵਾਰ ਸਾਹਿਤ ਪਾਠ ਹੋ ਰਹੇ ਨੇ ਆਪ ਸਾਨੂੰ ਕਰ ਰਹੇ ਹੋ ਇਹਨਾਂ ਦੇ ਭੋਗ ਪੈਣਗੇ ਜੂਨ 21 ਨੂੰ ਸਵੇਰੇ 10 ਵਜੇ ਇੱਥੇ ਮੇਨ ਹਾਲ ਵਿੱਚ ਸੋ ਹੋਰ ਕੋਈ ਇਨਫੋਰਮੇਸ਼ਨ ਤੁਸੀਂ ਸਾਧ ਸੰਗਤ ਜੀ ਲੈਣੀ ਹੋਵੇ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਉਹਨਾਂ ਦਾ ਨੰਬਰ ਹੈ 4087124145 ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਜੋ ਸ਼ਹੀਦ ਹੋਏ ਨੇ ਸਿੰਘ ਸਿੰਘਣੀਆਂ 1983 ਵਿੱਚ ਉਹਨਾਂ ਦੀ ਯਾਦ ਵਿੱਚ ਹਰ ਰੋਜ਼ ਪਵਿੱਤਰ ਗੁਰਬਾਣੀ ਦੇ ਕੀਰਤਨ ਦਰਬਾਰ ਗੁਰੂ ਘਰ ਸਾਹਿਬ ਨੂੰ ਹਰ ਰੋਜ਼ 1 ਤੋਂ ਲੈ ਕੇ 1 ਜੂਨ ਤੋਂ ਲੈ ਕੇ 7 ਤੱਕ ਸਜਿਆ ਕਰਨਗੇ ਜੋ ਸਜ ਰਹੇ ਨੇ ਆਪ ਸੰਗਤ ਦਾ ਦਰਸ਼ਨ ਕਰ ਰਹੇ ਹੋ ਸਰਵਣ ਕਰ ਰਹੇ ਹੋ ਸਾਧ ਸੰਗਤ ਦੀ ਲੰਗਰਾਂ ਸੇਵਾ ਹੋਵੇਗੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਸਮੇਂ ਸਿਰ ਪਹੁੰਚ ਕੇ ਮਹਾਰਾਜ ਚਰਨਾਂ ਦੀ ਹਾਜ਼ਰੀਆਂ ਭਰੋ ਅਤੇ ਗੁਰੂ ਮਹਾਰਾਜ ਵਖੀਆਂ ਤਾਂ ਧੰਨਵਾਦ ਕਰੀਏ ਸਾਧ ਸੰਗਤ ਜੀ 2 ਜੂਨ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਾਧ ਸੰਗਤ ਜੀ 2 ਜੂਨ 2004 ਨੂੰ ਅਟੈਕ ਅਕਾਲ ਤਖ਼ਤ ਜੋ ਆਪ ਸਰਵਣ ਕੀਤਾ ਜੋ ਦੇਖਿਆ ਸੋ ਸਾਧ ਸੰਗਤ ਜੀ 5 ਜੂਨ ਨੂੰ ਹੈ ਜਨਮ ਦਿਨ ਪਿਆਰੇ ਮੁਕਮ ਸਿੰਘ ਜੀ ਦਾ 6 ਜੂਨ ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਔਰ ਸਾਧ ਸੰਗਤ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ ਉਹ ਲੜੀਵਾਰ ਸਾਹਿਬ ਪ੍ਰਾਰੰਭ ਕਰਨ ਦੀ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਘਰਾਂ ਵਿੱਚ ਬੈਠ ਕੇ ਆਪ ਜੀ ਦਾ ਇਹ ਪ੍ਰਾਪਤ ਕਰਦੇ ਹੋ ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 323 ਤੋਂ ਪ੍ਰਾਰੰਭ ਹੋ ਰਹੇ ਹਨ ਗੌੜੀ ਰਾਗ ਅੰਦਰ ਭਗਤ ਬਾਣੀ ਦੀ ਪ੍ਰਾਰੰਭਤਾ ਹੋ ਰਹੀ ਹੈ ਪਾਵਨ ਅੰਗ 323 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ

जल मह अग्न उठी अधकाय रहाओ तू जल निद हाओ जल का मीन जल मह रहो।

पार चरण कह बहुआगर, साधु सुख पावह कल सागर, कहो कबीर बहु काय करी जय।

ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੁੱਲੈ ਬਿਰੋਲੈ ਨੀਰ। ਰਹਾਉ ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀ ਗੈ ਮਰੈ। ਮਾਤਾ ਭੈਸਾ ਮੂਹਾ ਜਾਏ, ਕੁਦ ਕੁਦ ਚਰੈ।

ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ ਰਾਮ ਦੁਖ ਬਿਨ ਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਨਿਆ ਰਹਾਉ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੇ ਆਪ ਰੋਗ ਨਾ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਨਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨ ਡਰੋ ਨ ਅਵਰ ਡਰਾਵੋ ਗੌੜੀ ਕਬੀਰ ਜੀ ਪਿੰਡ ਮੂਵੈ ਜੀਓ ਕਹਿ ਘਰ ਜਾਤਾ ਸ਼ਬਦ ਅਤੀਤ ਅਨਾਹਤ ਰਾਤਾ ਜਿਨ ਰਾਮ ਜਾਨਿਆ ਤਿਨੈ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੋ ਜੇ ਬਹੁਰ ਨ ਕਰਨਾ ਸੋ ਪਦ ਰਵਹੋ ਜੇ ਬਹੁਰ ਨ ਰਵਨਾ ਸੋ

ਕਿਉਂ ਲਾਗਾ, ਬੂਝੈ ਬੂਝਨ ਹਾਰ ਸੁਭਾਗਾ ਰਹਾਉ। ਸੂਰਜ ਚੰਦ ਕਰਹਿ ਉਜਿਆਰਾ, ਸਭ ਮਹਿ ਪਸਰਿਆ ਬ੍ਰਹਮ।

ਤਪਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਭੇਖੋ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦ੍ਰਿੜਾਈ ਪੂਰਬ ਲਿਖਤ ਮਿਲਿਆ ਮੇਰੀ ਮਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਏ ਪੁਨ ਸੂਤਕ ਸੂਤਕ ਪਰਜ ਬਿਗੋਈ ਕਹੋ ਰੇ ਪੰਡਿਆ ਕੌਣ ਪਵਿੱਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ੍ਰਵਣੀ ਹੋਈ ਉਠਤ ਬੈਠਤ ਸੂਤਕ ਲਾਗੇ ਸੂਤਕ ਪਰੈ ਰਸੋਈ ਫਾਸਨ ਕੀ ਵਿਦ ਸਭ ਕੋ ਜਾਣੈ ਛੂਟਨ ਕੀ ਇੱਕ ਕੋਈ ਕਹਿ ਕਬੀਰ ਰਾਮ ਹਿਰਦੈ ਵਿਚਾਰੈ ਸੂਤਕ ਤਿਨੈ ਨ ਹੋਈ ਗੌੜੀ ਝਗੜਾ ਏਕ ਨਬੇਰ ਹੋ ਰਾਮ ਜੋ ਤੁਮੇ ਆਪਣੇ ਜਨ ਸੌ ਕਾਮ ਰਹਾਉ ਇਹੋ ਮਨ ਬੜਾ ਕਿ ਜਾ ਸਿਓ ਮਨ ਮਾਨਿਆ ਰਾਮ ਬੜਾ ਕਹਿ ਰਾਮ ਮੈਂ ਜਾਣਿਆ ਬ੍ਰਹਮਾ ਬੜਾ ਕਿ ਜਾਸ ਉਪਾਇਆ ਵੇਦ ਬੜਾ ਕਿ ਜਹਾਂ ਤੇ ਆਇਆ ਕਹਿ ਕਬੀਰ ਹੋ ਭਇਆ ਉਦਾਸ ਤੀਰਥ ਬੜਾ ਕਿ ਹਰ ਕਾ ਦਾਸ ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨ ਮਾਇਆ ਬੰਧ ਹੀ ਰਹਾਉ ਦੁਚਿੱਤੇ ਕੀ ਦੁਇ ਥੂਨ ਗਿਰਾਨੀ ਮੋਹ ਬਲੇਟਾ ਟੂਟਾ ਕਿਸਨਾ ਛਾਨ ਪਰੀ ਧਾਰੂ ਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛੇ ਜੋ ਜਲ ਬਰਖੈ ਤਿਹੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਦੇਣਗੇ, ਭੁੱਲਾਂ ਨਾ ਚਿਤਾਰਦੇ। ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਸੇਵਾ ਸੰਗਤਾਂ ਨੇ ਪ੍ਰਵਾਨ ਕਰਨੀ। ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ। ਇਹ ਅਰਦਾਸ ਨਿਤਾ ਪ੍ਰਤੀ

ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਬੀਬਾ ਜੀ ਨੂੰ ਪਕੜਾਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਉਸ ਭਾਗ ਜੋੜੀ ਦੇ ਆਨੰਦ ਕਾਰਜਾਂ ਵਿੱਚ ਸ਼ਮੂਲੀਅਤ ਕਰ ਰਹੇ ਹੋ। ਆਓ ਹੁਣ ਆਨੰਦ ਕਾਰਜ ਦੀ ਪ੍ਰਾਰੰਭਤਾ ਹੋਏਗੀ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਸਾਰੀ ਮਰਿਆਦਾ ਨੂੰ ਸਰਵਣ ਕਰਨਾ ਹੈ। ਆਪ ਜੀ ਵਡਭਾਗੀ ਹੋ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹੋ। ਗੁਰਬਾਣੀ ਅੰਦਰ ਗ੍ਰਿਸ਼ਤੀ ਮਨੁੱਖ ਅਤੇ ਔਰਤ ਨੂੰ ਬੜਾ ਪਵਿੱਤਰ ਮੰਨਿਆ ਗਿਆ ਹੈ। ਸਤਿਗੁਰੂ ਜੀ ਦੇ ਬਚਨ ਹਨ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਕਿ ਜੋ ਵੀ ਗ੍ਰਿਸ਼ਤੀ ਦਇਆ ਧਰਮ ਸਤ ਸੰਤੋਖ ਵਾਲਾ ਜੀਵਨ ਬਤੀਤ ਕਰਦਾ ਹੈ ਉਹ ਅਸਲ ਵਿੱਚ ਪਵਿੱਤਰ ਜੀਵਨ ਬਤੀਤ ਕਰਦਾ ਹੈ। ਜਿਵੇਂ ਗੰਗਾ ਦੇ ਨੀਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਗੁਰੂ ਸਾਹਿਬ ਜੀ ਨੇ ਉਸ ਜੀਵਨ ਨੂੰ ਪਵਿੱਤਰ ਮੰਨਿਆ ਹੈ। ਸੋ ਆਪਣੇ ਜੀਵਨ ਨੂੰ ਪਵਿੱਤਰ ਕਰਨ ਦਾ ਇੱਕ ਬਹੁਤ ਸੁਚੱਜਾ ਢੰਗ ਹੈ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ। ਆਪ ਜੀ ਵਡਭਾਗੀ ਹੋ। ਉਸ ਤੋਂ ਵੀ ਵੱਡਿਆਂ ਭਾਗਾਂ ਦੀ ਗੱਲ ਹੈ ਕਿ ਆਪ ਗੁਰੂ ਚਰਨਾਂ ਵਿੱਚ ਆ ਕਰਕੇ ਗੁਰੂ ਹੁਕਮ ਅਤੇ ਸੰਗਤ ਦੀ ਅਸੀਸ ਲੈ ਕਰਕੇ ਇਹ ਆਪਣੇ ਜੀਵਨ ਦੀ ਗ੍ਰਿਸ਼ਤ ਦੀ ਸ਼ੁਰੂਆਤ ਕਰ ਰਹੇ ਹੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਚਾਰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ। ਇਹ ਚਾਰੇ ਲਾਵਾਂ ਸਾਡੇ ਮਨੋਭਾਵ ਨੂੰ ਦਰਸਾਉਂਦੀਆਂ ਨੇ ਕਿ ਕਿਵੇਂ ਜੀਵਨ ਵਿੱਚ ਵਿਚਰਦਿਆਂ ਸਾਨੂੰ ਸੰਸਾਰ ਦੇ ਕਰਮ ਕਰਨੇ ਪੈਂਦੇ ਨੇ। ਸੰਸਾਰ ਵਿੱਚ ਜੋੜ ਵਿਛੋੜ ਬਣਦਾ ਹੈ, ਦੁੱਖ ਸੁੱਖ ਆਉਂਦਾ ਹੈ, ਖੁਸ਼ੀ ਗਮੀ ਆਉਂਦੀ ਹੈ, ਇਹ ਜੀਵਨ ਦਾ ਹਿੱਸਾ ਹੈ। ਅਤੇ ਗ੍ਰਿਸ਼ਤ ਵਿੱਚ ਕਦੀ ਵੀ ਕੋਈ ਇੱਕ ਪੱਖ ਲੈ ਕੇ ਨਹੀਂ ਤੁਰਿਆ ਜਾ ਸਕਦਾ। ਸੁੱਖ ਦੁੱਖ, ਸੰਜੋਗ ਵਿਜੋਗ, ਖੁਸ਼ੀ ਗਮੀ, ਇਹ ਆਉਣਾ ਹੀ ਆਉਣਾ ਹੈ। ਪਰ ਜੋ ਮਨੁੱਖ ਔਰਤ ਗੁਰੂ ਚਰਨਾਂ ਵਿੱਚ ਆਪਣੇ ਹਿਰਦੇ ਨੂੰ ਜੋੜ ਕੇ ਰੱਖਦੇ ਨੇ ਉਹ ਸੁੱਖ ਦੁੱਖ ਵਿੱਚ ਵੀ ਉਪਰਾਮ ਰਹਿ ਕਰਕੇ ਆਪਣੇ ਜੀਵਨ ਨੂੰ ਬੜਾ ਸੁੰਦਰ ਆਨੰਦਮਈ ਬਤੀਤ ਕਰਦੇ ਨੇ। ਇਸ ਕਰਕੇ ਲਾਵਾਂ ਸਾਨੂੰ ਸੁੱਖ ਦੁੱਖ ਵਿੱਚ, ਖੁਸ਼ੀ ਗਮੀ ਵਿੱਚ, ਜ਼ਿੰਦਗੀ ਦੇ ਹਰ ਪੜਾਅ ਵਿੱਚ ਕਿਵੇਂ ਆਪਣੇ ਜੀਵਨ ਵਿੱਚ ਬੈਲੈਂਸ ਰੱਖਣਾ ਹੈ ਇਹ ਸਿਖਾਉਂਦੀਆਂ ਨੇ। ਉੱਥੇ ਨਾਲ ਹੀ ਪਰਮਾਤਮਾ ਨਾਲ ਕਿਵੇਂ ਅਭੇਦਤਾ ਹੋਵੇ, ਵਾਹਿਗੁਰੂ ਦੇ ਘਰ ਵਿੱਚ ਅਸੀਂ ਕਿਵੇਂ ਪ੍ਰਵਾਨ ਹੋਈਏ, ਇਹ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਲਾਵਾਂ ਦਾ ਆਤਮਿਕ ਭਾਵ ਵੀ ਦੱਸਿਆ। ਜਿੱਥੇ ਅਸੀਂ ਸੰਸਾਰੀ ਭਾਵ ਲੈਂਦੇ ਹਾਂ ਉੱਥੇ ਇਹਨਾਂ ਦਾ ਆਤਮਿਕ ਭਾਵ ਵੀ ਹੈ। ਸੋ ਅਸਾਂ ਨੇ ਸੰਸਾਰ ਦੇ ਭਾਵ ਵੀ ਇਸ ਲਾਵਾਂ ਰਾਹੀਂ, ਬਾਣੀ ਰਾਹੀਂ ਨਿਭਾਉਣੇ ਹਨ। ਆਤਮਿਕ ਤੌਰ 'ਤੇ ਵੀ ਉੱਨਤੀ ਕਰਨੀ ਹੈ। ਸਿੰਘ ਸਿੰਘਣੀ ਨੇ ਮਿਲ ਕੇ, ਔਰਤ ਔਰ ਮਰਦ ਨੇ ਮਿਲ ਕਰਕੇ, ਕੰਤ ਔਰ ਨਾਰ ਨੇ ਮਿਲ ਕਰਕੇ ਵਾਹਿਗੁਰੂ ਦਾ ਭਜਨ ਕਰਨਾ ਹੈ, ਸਤਸੰਗਤ ਕਰਨੀ ਹੈ, ਤਾਂ ਹੀ ਗ੍ਰਿਸ਼ਤੀ ਬਣਨ ਦਾ ਫਾਇਦਾ ਹੈ, ਲਾਭ ਹੈ। ਸੋ ਗੁਰੂ ਕਿਰਪਾ ਕਰੇ, ਦਾਸ ਹੁਣ ਲਾਵਾਂ ਦਾ ਪਾਠ ਕਰੇਗਾ। ਚਾਰ ਲਾਵਾਂ ਹਨ। ਪਹਿਲੀ ਲਾਂ ਦੀ ਜਦੋਂ ਸੰਪੂਰਨਤਾ ਹੋਏਗੀ, ਅਖੀਰਲੀਆਂ ਪੰਕਤੀਆਂ ਦੋ ਵਾਰੀ ਦੁਹਰਾਈਆਂ ਜਾਣਗੀਆਂ। ਆਪ ਜੀ ਨੇ ਬੜੇ ਪਿਆਰ ਦੇ ਨਾਲ ਮੱਥਾ ਟੇਕ ਕੇ ਸੱਜੇ ਪਾਸੇ ਪਰਿਕਰਮਾ ਸ਼ੁਰੂ ਕਰਨੀ ਹੈ। ਆਹਿਸਤਾ ਆਹਿਸਤਾ ਨਾਲ ਨਾਲ ਕੀਰਤਨ ਹੋਏਗਾ, ਫਿਰ ਮੱਥਾ ਟੇਕ ਕੇ ਆਪ ਜੀ ਨੇ ਅਗਲੀ ਲਾਮ ਸੁਣਨ ਵਾਸਤੇ ਖੜੇ ਹੋ ਜਾਣਾ ਹੈ। ਹੁਣ ਬੇਨਤੀ ਹੈ ਕਿ ਆਪ ਜੀ ਮੱਥਾ ਟੇਕ ਕੇ ਖੜੇ ਹੋ ਜਾਓ ਤਾਂ ਜੋ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ। ਮੱਥਾ ਟੇਕ ਕੇ ਆਪ ਜੀ ਲਾਵਾਂ ਦਾ ਪਾਠ ਸਰਵਣ ਕਰਨ ਵਾਸਤੇ ਖੜੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಅವರು ಪ್ಯಾರಿ ಸತ್ಸಂಗಿ ಸತ್ಗುರು ಪಾಚಾರ್ಯದ ಕೋಟಾನ್ ಕೋಟ್ ಧನ್ಯವಾದ ಸತ್ಗುರದಿಂದ ಸಹಿ ಹೋಯಿ ಮರ್ಯಾದಾನುಸಾರ ಏ ಸುಖ ಆನಂದ ಕಾರಜ ಸಂಪೂರ್ಣ ಹೋಯ್ ಹನ್ ಆಪ್ ಜೀ ಸಾರೇ ಹೀ ವಡ ಭಾಗೀ ವಧಾಈ ਦੇ ਪਾਤਰ ਕਿਉਂ ਕਿਉਂਕਿ ਕਈ ਵਾਰੀ ਅਸੀਂ ਇਹ ਟੀਚਾ ਲੈ ਕੇ ਚੱਲਦੇ ਹਾਂ ਕਿ ਭਾਈ ਸਾਹਿਬ ਜੀ ਇਹ ਜਿਹੜਾ ਆਨੰਦ ਕਾਰਜ ਹੈ ਉਹ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਏ ਪਰ ਆਪ ਜੀ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਸਮੇਂ ਅਨੁਸਾਰ ਪਹੁੰਚ ਕੇ ਭਾਵੇਂ ਕਿ ਆਪ ਜੀ ਵੱਲੋਂ ਕੋਈ ਕੰਡੀਸ਼ਨ ਨਹੀਂ ਸੀ ਪਰ ਫਿਰ ਵੀ ਸਤਿਗੁਰਾਂ ਨੇ ਰਹਿਮਤ ਕੀਤੀ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾ ਸਮੇਂ ਅਨੁਸਾਰ ਇਹ ਸੁਭ ਆਨੰਦ ਕਾਰਜ ਸੰਪੂਰਨ ਹੋਏ ਨੇ ਸੋ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਅਗਲਾ ਸ਼ਬਦ ਲਖਸੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ ਇਹ ਸ਼ਬਦ ਪੜ੍ਹ ਕੇ ਦੀਵਾਨਾਂ ਦੀ ਸਮਾਪਤੀ ਕਰਾਂਗੇ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ

ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਅਮਰਪ੍ਰੀਤ ਸਿੰਘ ਕਾਹਲੋਂ ਸੁਪੁੱਤਰ ਸਰਦਾਰ ਅਮਰੀਕ ਸਿੰਘ ਕਾਹਲੋਂ ਬੀਬੀ ਜਗਦੀਸ਼ ਬਲਦੀਸ਼ ਕੌਰ ਕਾਹਲੋਂ ਬੱਚੀ ਸਿਮਰਨ ਕੌਰ ਕੂਨਰ ਸੁਪੁੱਤਰੀ ਸਰਦਾਰ ਹਰਪਾਲ ਸਿੰਘ ਕੂਨਰ ਬੀਬੀ ਜਤਿੰਦਰ ਕੌਰ ਕੂਨਰ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਸਤਿਗੁਰੁ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਸਮੁੱਚੀ ਮਰਿਆਦਾ ਨਿਭਾਉਂਦਿਆਂ ਹੋਈਆਂ ਬੇਅੰਤ ਸੂਖਸ਼ਮ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਵਾਜਣਾ ਗੁਰਸਿੱਖੀ ਵਾਲਾ ਜੀਵਨ ਗੁਰਮਤ ਦੇ ਧਾਰਨੀ ਬਣਾਉਣਾ ਗ੍ਰਿਸ਼ਟ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਆਪ ਜੀ ਨੇ ਬਲ ਬੁੱਧੀ ਪ੍ਰਦਾਨ ਕਰਨੀ ਰਹਿਮਤ ਕਰਨੀ ਦੋਹਾਂ ਪਰਿਵਾਰਾਂ ਦੇ ਆਪਸੀ ਪ੍ਰੇਮ ਪਿਆਰ ਇਤਪਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ ਸਤਿਗੁਰ ਜੀਓ ਆਪ ਜੀਆਂ ਨੂੰ ਸੇਵਕਾਂ ਨੇ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ ਆਪ ਜੀ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਾਇਆ ਭੇਟਾ ਕੀਤੀ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਮਾਇਆ ਸਫਲੀ ਕਰਨੀ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੁ ਜੀ ਇਸ ਵਕਤ ਆਪ ਜੀ ਕਿਰਪਾ ਕਰੋ ਸਮੂਹ ਸੰਗਤ ਨੂੰ ਕਿਰਤਾਰਥ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜਿਹ ਮਿਲਕਣ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਜਦੋਂ ਆਨੰਦ ਕਾਰਜ ਦੀ ਸਮਾਪਤੀ ਗੁਰੂ ਸਾਹਿਬ ਜੀ ਬਖਸ਼ ਦੁਆਰਾ ਹੋਈ ਹੈ, ਉਸ ਵੇਲੇ ਹਾਜ਼ਰੀਆਂ ਭਰੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਹਰਪ੍ਰੀਤ ਸਿੰਘ ਕਾਲੋਂ, ਸਪੁੱਤਰ ਸਰਦਾਰ ਅਮਰੀਕ ਸਿੰਘ ਕਾਲੋਂ ਅਤੇ ਬੀਬੀ ਬਲਦੀਸ਼ ਕੌਰ ਕਾਲੋਂ ਜੀ ਦੇ ਆਨੰਦ ਕਾਰਜ ਸੰਪੂਰਨ ਹੋਏ ਨੇ ਬੱਚੀ ਸਿਮਰਨ ਕੌਰ ਕੂਨਰ ਨਾਲ, ਜੋ ਸਪੁੱਤਰੀ ਹੈ ਸਰਦਾਰ ਹਰਪਾਲ ਸਿੰਘ ਕੂਨਰ ਅਤੇ ਬੀਬੀ ਜਤਿੰਦਰ ਕੌਰ ਕੂਨਰ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਕੀਰਤਨੀ ਜਥਿਆਂ ਅਤੇ ਸਾਡੇ ਗ੍ਰੰਥੀ ਸਿੰਘਾਂ ਵੱਲੋਂ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਦੋਸਤਾਂ, ਸਹੇਲੀਆਂ ਸਭਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਗੁਰੂ ਕਿਰਪਾ ਕਰੇ, ਇਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਗੁਰੂ ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਆਪ ਦੋਨਾਂ ਨੇ ਅੱਜ, ਮੈਂ ਸੁਭਾਗ ਜੋੜੀ ਨੂੰ ਸੰਬੋਧਨ ਕਰ ਰਿਹਾ, ਆਮ ਟੈਲਿੰਗ ਟੂ ਦ ਮੈਰਿਡ ਕਪਲ ਨਾਓ, ਕਿ ਤੁਸੀਂ ਦੋਨਾਂ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੁੱਕੇ ਚਾਰ ਪ੍ਰਕਰਮਾਂ ਕਰਕੇ ਬਿਨਾਂ ਬੋਲੇ ਇੱਕ ਦੂਜੇ ਦਾ ਸਾਥ ਇਸ ਜੀਵਨ ਦੇ ਵਿੱਚ ਨਿਭਾਉਣ ਲਈ ਪ੍ਰਣ ਕੀਤਾ ਹੈ ਭਰੀ ਸੰਗਤ ਦੇ ਅੰਦਰ। ਸੋ ਇਸ ਨੂੰ ਚੇਤੇ ਰੱਖਣਾ ਹੁਣ ਆਪ ਜੀ ਨੇ। ਐਸੀ ਕਰਕੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਆ ਕੇ ਬੱਚੇ ਬੱਚੀਆਂ ਇੱਥੇ ਆਨੰਦ ਕਾਰਜ ਕਰਾਉਂਦੇ ਨੇ ਗੁਰੂ ਦੇ ਦਰਬਾਰ ਦੇ ਅੰਦਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਸਨਮੁੱਖ ਹੋ ਕੇ। ਸੋ ਗੁਰੂ ਆਪ ਜੀ ਨੂੰ ਸਾਰੀਆਂ ਵਿਆਹਤਾ ਜੀਵਨ ਦੀਆਂ ਖੁਸ਼ੀਆਂ ਬਖਸ਼ੇ, ਸਫਲਤਾਵਾਂ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ਦਾ ਹੋਇਆ ਨਾਮਦਾਨ ਸੇਵਾ ਸਿਵਨ ਦੀਆਂ ਦਾਤਾਂ ਬਖਸ਼ੇ। ਸਿੱਖੀ ਦੇ ਅੰਦਰ ਦੋ ਪਹਿਲੂ ਨੇ, ਸਿੱਖੀ ਦੇ ਸਿੱਖੀ ਹੈਜ਼ ਟੂ ਪਾਰਟਸ, ਸੇਵਾ ਐਂਡ ਸਿਮਰਨ, ਸਰਵਿਸ ਐਂਡ ਸਿਮਰਨ ਬੋਥ। ਸੋ ਦੋਨਾਂ ਨੂੰ ਆਪਾਂ ਨੇ ਜੀਵਨ ਦੇ ਵਿੱਚ ਲਿਆਉਣਾ ਹੁੰਦਾ ਹੈ। ਇਸ ਤੋਂ ਨਾਲ ਚੇਤੇ ਰੱਖੀਏ ਆਪ, ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਮੰਗਦਾ ਹੱਥ ਜੋੜ ਕੇ, ਕਿਉਂਕਿ ਮੈਂ ਕੋਈ ਪਰਫੈਕਟ ਨਹੀਂ ਹਾਂ ਅਤੇ ਗਲਤੀ ਕੀਤੀ ਅੱਜ। ਗਲਤੀ ਕਿਹੜੀ ਕੀਤੀ ਸੀ? ਭੈਣ ਜੀ ਦੀ ਨਾਂ ਲੈਣ ਦੀ, ਉਹ ਗਲਤ ਕਿਹਾ ਸੀ। ਮੈਂ ਉਹਨਾਂ ਪਾਸੋਂ ਅਤੇ ਭਰੀ ਸੰਗਤ ਪਾਸੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਇਸ ਗਲਤੀ ਦੀ। ਉਹਨਾਂ ਦਾ ਨਾਂ ਜਤਿੰਦਰ ਕੌਰ ਸੀ, ਮੈਂ ਹੋਰ ਕੁਛ ਕਹਿਤਾ ਕਾਹਲੀ ਨਾਲ, ਖਿਮਾ ਚਾਹੁੰਦਾ। ਗੁਰੂ ਅਤੇ ਸੰਗਤ ਮਹਾਨ ਹੈ। ਅੱਗੇ ਚੱਲੀਏ। ਹੁਣ ਇਹ ਮੇਰਾ ਫਰਜ਼ ਬਣਦਾ ਕਿ ਮੈਂ ਪਰਫੈਕਟ ਨਹੀਂ, ਤਾਂ ਦੱਸਣਾ ਚਾਹੀਦਾ ਮੈਨੂੰ। ਇਹ ਮੇਰੇ 'ਚ ਨੁਕਸ ਵੀ ਹੈ ਅਤੇ ਗੁਣ ਵੀ ਕਹਿ ਲਓ ਦੋਨੇ ਨੇ। ਮੈਂ ਆਪਣੀ ਗਲਤੀ ਨੂੰ ਮੰਨਦਾ ਅਤੇ ਅੱਗੇ ਨੂੰ ਦੋਸਤ ਕਰਨ ਲਈ ਕਰਾਂਗਾ। ਸੋ ਗੁਰੂ ਕਿਰਪਾ ਕਰੇ, ਅੱਜ ਤੋਂ ਆਪ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਹੁਣ ਦੁੱਗਣੀਆਂ ਹੋ ਗਈਆਂ। ਕਿਹੜੀਆਂ ਜ਼ਿੰਮੇਵਾਰੀਆਂ? ਆਪਣੇ ਮਾਤਾ ਪਿਤਾ ਦੀ ਸੇਵਾ, ਆਪਣੇ ਪਰਿਵਾਰ ਦੀ ਸੇਵਾ, ਆਪਣੇ ਰਿਸ਼ਤੇਦਾਰਾਂ ਦੀ ਸੇਵਾ ਅਤੇ ਸਤਿਕਾਰ, ਅਤੇ ਨਾਲ ਆਪਣੇ ਸਾਥੀ ਦੇ ਮਾਤਾ ਪਿਤਾ ਪਰਿਵਾਰ ਦੀ ਅਤੇ ਰਿਸ਼ਤੇਦਾਰਾਂ ਦੀ ਸੇਵਾ। ਅੱਜ ਤੋਂ ਵੱਧ ਗਈ ਜ਼ਿੰਮੇਵਾਰੀਆਂ, ਦੁੱਗਣੀਆਂ ਹੋ ਗਈਆਂ। ਸੇਵਾ ਇੱਥੇ ਹੀ ਨਹੀਂ, ਸੇਵਾ ਅੱਜ ਤੋਂ ਅੱਗੇ ਵੀ ਜਾਣੀ ਚਾਹੀਦੀ ਹੈ। ਸੰਗਤ ਦੀ ਸੇਵਾ ਵੀ ਹੈ, ਉਸ ਤੋਂ ਅਗਲੀ ਸੇਵਾ ਉਹ ਹੈ, ਅਤੇ ਉਹ ਤੋਂ ਅੱਗੇ ਮਨੁੱਖਤਾ ਦੀ ਸੇਵਾ ਹੈ। ਫਿਰ ਸਾਨੂੰ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਸੇਵਾ ਦੇ ਉੱਤੇ ਬਹੁਤ ਕੁਛ ਕਿਹਾ ਹੈਗਾ, ਮੈਂ ਉਸੇ ਸਮਾਂ ਨਹੀਂ ਲਾਉਣਾ। ਹੁਣ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਸੋ ਮੈਂ ਹੁਣ ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਨਵਨੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨ ਕਰਨਗੇ ਜੀ, ਸਿਰੋਂ ਪਾਉ ਬਖਸ਼ਿਸ਼ ਕਰਦੇ ਹੋਏ। ਆਪ ਜੀ ਨੂੰ ਬੇਨਤੀ ਹੈ, ਖੜ੍ਹੇ ਹੋ ਜਾਓ ਦੋਨੋਂ ਜਣੇ ਪ੍ਰਵਾਨ ਕਰਨ ਲਈ ਜੀ। ਮਾਤ ਮੱਥਾ ਟੇਕ ਕੇ ਸ਼ਾਬਾਸ਼।

ਅਕਾਲ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਭਾਈ ਸਾਹਿਬ ਭਾਰਨ ਅਮਨਦੀਪ ਸਿੰਘ ਸਾਹਿਬ ਜੀ ਇਸ ਸੇਵਾ ਨੂੰ ਨਿਭਾਉਣ ਲਈ। ਅਤੇ ਹੁਣ ਆਪਾਂ ਅੱਗੇ ਚੱਲੀਏ। ਕਿਸੇ ਨੇ ਆ ਕੇ ਵਧਾਈਆਂ ਦੇਣੀਆਂ ਤਾਂ ਜੀ ਸਦਕੇ ਆ ਜਾਓ ਜੀ। ਹਾਂਜੀ ਨਹੀਂ ਕੋਈ ਨੌਜਵਾਨ? ਹਾਂ ਮੈਂ ਥੋੜ੍ਹਾ ਇੱਕ ਦੋ ਮਿੰਟ ਇੰਗਲਿਸ਼ ਲੈਣਾ ਜਾਣ ਕੇ ਮੈਂ। ਕਿਉਂ ਕਿਉਂ ਜੀ? ਕਿਉਂਕਿ ਸਾਡੀ ਮਾਂ ਬੋਲੀ ਹੈ ਪੰਜਾਬੀ ਅਤੇ ਅਸੀਂ ਪੰਜਾਬੀ ਨੂੰ ਭੁੱਲੀ ਜਾਂਦੇ ਹਾਂ ਗੁੱਸਾ ਨਾ ਕਰਨਾ। ਅਤੇ ਆਈ ਐਮ ਕੰਗਰੈਚੁਲੇਟਿੰਗ ਦ ਕਪਲ ਐਂਡ ਆਲਸੋ ਪ੍ਰੇਇੰਗ ਟੂ ਵਾਹਿਗੁਰੂ ਫਾਰ ਦੈਮ ਟੂ ਗਿਵ ਦੈਮ ਏ ਵੈਰੀ ਹੈਪੀ ਹੈਪੀ ਹੈਪੀ ਮੈਰਿਡ ਲਾਈਫ ਫੁੱਲ ਆਫ ਸਕਸੈਸਿਸ ਐਂਡ ਫੁੱਲ ਆਫ ਯੂ ਨੋ ਸਰਵਿਸ ਐਂਡ ਫੁੱਲ ਆਫ ਨਾਮਦਾਨ। ਸੋ ਆਲਸੋ ਆਈ ਐਮ ਟੈਲਿੰਗ ਦੈਮ ਦੈਟ ਦੇ ਹੈਵ ਵਾਓ ਟੂ ਸਟਿਕ ਟੂਗੈਦਰ ਵਿਦ ਈਚ ਅਦਰ ਇਨ ਦਿਸ ਲਾਈਫ ਬਾਈ ਟੇਕਿੰਗ ਦ ਫੋਰ ਰਾਊਂਡ ਅਰਾਊਂਡ ਗੁਰੂ ਗ੍ਰੰਥ ਸਾਹਿਬ। ਦੇ ਹੈਵ ਟੇਕਨ ਦ ਵਾਓ ਵਿਦਆਊਟ ਸਪੀਕਿੰਗ ਐਨੀ ਵਰਡ, ਦੈਟਸ ਅੰਡਰਸਟੂਡ। ਸੋ I think that should be enough. I don't want to spend too much of your time. I can keep talking in English if you want to. But only one thing is that please learn Punjabi with my request folded hand. Why? The language of my guru is in Punjabi. The Gurbani is in Punjabi. This is full of blessings. Each word in Guru Granth Sahib is full of blessings. That's why that you heard the pankti la khushiyan paashiyan ye satgur nazar kahe nimke kar naam de mera man tan si tro nimke for a fraction of a second please give me the name oh god then you will bless me with all the gifts of the world. That's the meaning of that qurbani. Look at the message behind that. Only for a fraction of a second I can get to the guru and he can bless me everything. So thank you for coming today. You are part of the congregation and part of this celebration and part of the marriage ceremony that took place. Thank you very much. I am thanking the guests on both sides on behalf of the both of the parents. And now I switch to Punjabi. Aap smooth sangtaan da ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਆ ਕੇ ਅੱਜ ਵਿਆਹ ਦੇ ਅੰਦਰ ਹਾਜ਼ਰੀਆਂ ਭਰ ਲਈ। ਹਾਰਦਿਕ ਹਾਰਦਿਕ ਹਾਰਦਿਕ ਧੰਨਵਾਦ। ਕਿਉਂ? ਕਿਉਂਕਿ ਵਿੱਚ ਸੰਗਤ ਹਰ ਪੈ ਵਸੇ ਜੀ, ਉਹ ਗੁਰਬਾਣੀ ਕਹਿ ਰਹੀ ਹੈ। ਆਪ ਜੀ ਸੰਗਤ ਦੇ ਰੂਪ 'ਚ ਬੈਠੇ ਹੋ ਇਸ ਵੇਲੇ, ਇਸ ਕਰਕੇ। ਅਤੇ ਕੌਣ ਦੱਸਦਾ? ਗੁਰਬਾਣੀ ਦੱਸਦੀ ਸਾਨੂੰ। ਸੰਗਤ ਕਿੱਥੇ ਹੁੰਦੀ ਆ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਏ ਹੋਣ, ਜੇ ਜਿੱਥੇ ਗੁਰਬਾਣੀ ਦੀ ਗੱਲ ਹੋ ਰਹੀ ਹੋਵੇ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਕਥਾ, ਉਹ ਸੰਗਤ ਹੈਗੀ ਆ। ਸੋ ਨਾਲ ਧੰਨਵਾਦ ਹੈ ਸਾਡੇ ਕੀਰਤਨ ਜਥੇ ਭਾਈ ਸਾਹਿਬ ਭਾਈ ਇਸ਼ਪਾਲ ਸਿੰਘ ਅਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀਵੰਡ ਦੇ ਕੀਰਤਨ ਸਰਵਣ ਕਰਵਾਏ ਨੇ। ਧੰਨਵਾਦ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰੀ ਮਰਯਾਦਾ ਸੋ ਉਹ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਸਾਰਾ ਪ੍ਰੋਗਰਾਮ ਚਲਾਇਆ। ਅਤੇ ਧੰਨਵਾਦ ਹੈ ਸਾਡੇ ਆਡੋਵੀਜ਼ਰ ਰੂਮ ਦੇ ਟੀਮ ਦਾ, ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਸ ਦੀ ਟੀਮ ਦਾ, ਜਿਹਨਾਂ ਨੇ ਸਾਨੂੰ ਸਕਰੀਨ 'ਤੇ ਵੀ ਡਿਸਪਲੇ ਕੀਤਾ ਅਤੇ ਨਾਲ ਉਸ ਵੇਲੇ ਯੂਟਿਊਬ 'ਤੇ ਵੀ ਚਲੇ ਗਿਆ ਸੀਗਾ ਸਭ ਕੁਛ। ਅਤੇ ਧੰਨਵਾਦ ਹੈ ਇੱਕ ਹੋਰ ਟੀਮ ਦਾ, ਇਸ ਤੋਂ ਪਹਿਲਾਂ ਮੈਂ ਬਾਕੀ ਕਿਸੇ ਪ੍ਰਬੰਧਕ ਕਮੇਟੀ ਦਾ ਕਰਾਂ। ਉਹ ਹੈ ਜੀ ਜਿਹੜੇ ਪ੍ਰੀ ਮੈਰਿਜ ਕਾਉਂਸਲਿੰਗ ਦੀ ਟੀਮ, ਕਮਾਲ ਦੀ ਟੀਮ ਹੈ। ਵਰਲਡ ਵਾਈਡ ਫਰੀ ਉਹ ਕਰਦੇ ਨੇ ਕਲਾਸ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ, ਫਸਟ ਸੈਟਰਡੇ ਆਫ ਐਵਰੀ ਮੰਥ। ਕਲਾਸ ਸਟਾਰਟਸ ਐਟ 1 PM, 1 ਵਜੇ ਸ਼ੁਰੂ ਹੋ ਜਾਂਦੀ ਉਹ। ਕਿਹਨਾਂ ਵਾਸਤੇ? ਜਿਨ੍ਹਾਂ ਨੇ ਵਿਆਹ ਕਰਾਉਣੇ ਨੇ ਹਾਲੇ। ਕਿਉਂ? ਵਰਲਡ ਵਾਈਡ ਜ਼ੋਮ 'ਤੇ ਜਾ ਸਕਦੇ ਹੋ, ਫਰੀ ਹੈ ਬਿਲਕੁਲ। ਕਿਉਂ ਅਸੀਂ ਕਰਦੇ ਹਾਂ ਕਲਾਸ? ਸਾਡੇ ਗੁਰੂ ਘਰ ਦੇ ਵਿੱਚ ਇਹ ਫਾਇਦਾ ਸਾਨੂੰ, ਸਾਡੀ ਇਹ ਪ੍ਰਿਵਿਲੇਜ ਆ ਕਿ ਅਸੀਂ ਇਹ ਕਲਾਸ ਕਰ ਰਹੇ ਹਾਂ। ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਮੈਰਿਡ ਲਾਈਫ ਕੀ ਹੈਗੀ ਆ, ਹਾਓ ਦੇ ਹੈਵ ਟੂ ਬਿਹੇਵ ਵਿਦ ਈਚ ਅਦਰ
and rest of the families. Kitna fayda us class da. Bahut jyada. So I'm thanking that team with folded hands. Te hun dhanwad hai sade do committee membran da, Sardar Sohan Singh Tanuta, Sardar Kirpal Singh Itwar, sade khajanchi jede jede biyahan de parivaran de naal kai hafte pehla jud jande ne planning de vich. So unna da vi hardik hardik dhanwad. So hun ਕੋਈ ਨਹੀਂ ਚਾਹੁੰਦਾ ਆ ਕੇ ਬੋਲਣਾ, ਇਸ ਕਰਕੇ ਵਧਾਈਆਂ ਇੱਕ ਵਾਰੀ ਫੇਰ ਸਾਰਿਆਂ ਨੂੰ. ਅਤੇ ਤੁਸੀਂ ਸ਼ਗਨ ਦਾ ਪ੍ਰੋਗਰਾਮ ਕਰ ਲਓ ਹੁਣ ਭੈਣ ਜੀ, ਅਤੇ ਬਾਕੀ ਦੇ ਜਿਹੜੇ ਸ਼ਗਨ ਲੰਗਰ ਹਾਲ ਦੇ ਵਿੱਚ ਦੇਣਗੇ. ਤੁਸੀਂ ਸ਼ਗਨ ਕਹਿੰਦੇ ਹੋ, ਮੈਂ ਪਿਆਰ ਕਹਿੰਦਾ ਹੁੰਦਾ ਜਾਣ ਕੇ ਤਿਆਰ. ਹਾਂਜੀ ਇੱਕ ਮਿੰਟ ਹੈ, ਉਹਨੇ ਪ੍ਰਸ਼ਾਦ ਦਿੰਦੇ ਹਨ, ਪ੍ਰਸ਼ਾਦ ਚੱਲਦਾ ਰਹਿੰਦਾ. ਦੇਗ ਨਹੀਂ ਲਏ ਤੇ ਦੱਸ ਕੇ ਲੈ ਲੈਣੀ ਦੇਗ ਜੀ ਪ੍ਰਸ਼ਾਦ. ਅਤੇ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਆ, ਜਦੋਂ ਵਿਆਹ ਹੁੰਦਾ ਇੱਥੇ ਉਸ ਵੇਲੇ ਉਹ ਉੱਪਰ ਪ੍ਰਕਾਸ਼ ਹੋਇਆ ਜੀ ਗੈਲੀ 'ਤੇ, ਉੱਥੇ ਜਾਣਾ ਚਾਹੀਦਾ ਤਾਂ ਕਿ ਵਿਆਹ ਵਾਲੇ ਫੋਕਸ ਕਰ ਰਹੇ ਹੁੰਦੇ ਨੇ ਸਾਰਾ ਕੁਛ ਵਿਆਹ ਵਾਲੇ ਪਾਸੇ 'ਤੇ. ਜਦੋਂ ਕੋਈ ਅਸੀਂ ਮੇਰੇ ਵਰਗਾ ਆ ਕੇ ਮੱਥਾ ਟੇਕਣ ਲੱਗ ਜਾਂਦਾ, ਫਿਰ ਉਹ ਇੰਟਰਪਸ਼ਨ ਹੋ ਜਾਂਦੀ ਥੋੜ੍ਹੀ ਜਿਹੀ. ਗੁੱਸਾ ਨਾ ਕਰਨਾ, ਬੇਨਤੀ ਆ ਇੱਕ ਕਿ ਉਸ ਵੇਲੇ ਮੱਥਾ ਉੱਪਰ ਟੇਕ ਲਿਆ ਕਰਨ. ਉਹ ਜੇ ਆਪ ਨੂੰ ਵੀ ਕੋਈ ਲੱਗਦਾ ਆਉਂਦਾ ਸੀ ਤਾਂ ਉਸ ਵੇਲੇ ਹੱਥ ਜੋੜ ਕੇ ਕਹਿ ਦਿੰਦੇ ਉਹਨਾਂ ਨੂੰ ਕਿ ਤੁਸੀਂ ਮੱਥਾ ਉੱਪਰ ਟੇਕਣ ਜਾਓ. ਮੈਨੂੰ ਚੌੜ ਕਰਦਿਆਂ ਕਰਦਿਆਂ ਬਿਹੇਵ ਕਰਨਾ ਪਿਆ, ਉਹਨਾਂ ਨੂੰ ਕਹਿਣਾ ਪਿਆ ਵੀ ਉੱਪਰ ਜਾਓ. ਹਾਂਜੀ ਸੋ ਚਲੋ ਜੋ ਗੁਰੂ ਬਖਸ਼ ਕਰਾਉਂਦਾ, ਨਾਲ ਆਪ ਸਮੂਹ ਸੰਗਤਾਂ ਦਾ ਮੇਰੀ ਮੈਨੂੰ ਸੇਵਾ ਬਖਸ਼ਣ ਲਈ ਹਾਰਦਿਕ ਹਾਰਦਿਕ ਧੰਨਵਾਦ, ਕਿਉਂਕਿ ਇਹ ਸੇਵਾ ਗੁਰੂ ਦੀ ਹੈਗੀ ਆ ਅਤੇ ਗੁਰੂ ਹੀ ਕਰਾਉਂਦਾ ਹੈਗਾ, ਮੈਂ ਨਹੀਂ ਕਰ ਰਿਹਾ ਕੁਛ ਵੀ. ਇਹ ਸੋਚ ਲੈਣਾ, ਇਹ ਨਾ ਸਮਝਣਾ ਕਿ ਮੈਂ ਕਰ ਰਿਹਾ. ਅਤੇ ਇੱਥੇ ਹੀ ਹੁਣ ਸਮਾਪਤੀ ਹੈਗੀ ਆ ਜੀ. ਗਲਤੀ ਲਈ ਕਿਸੇ ਲਈ ਵੀ ਖਿਮਾ ਕਰ ਦੇਣਾ, ਹੱਥ ਜੋੜ ਕੇ ਬੇਨਤੀ ਆ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਸਤ ਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀ ਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਪਾਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ। ਸਭ ਆਪ ਜੀ ਨੇ ਕਾਰਜ ਰਾਸ ਕਰਨੇ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

కోసం సేవకులు. కోయి బి దుఃఖ్ పొందా నహీ, జిస్ సేవక దే సిర తే సతగురు దా హాత్ హుందా హై. ਸਤਿਗੁਰੂ ਜੀ ਬਾਣੀ 'ਚ ਫਰਮਾਨ ਕਰਦੇ ਨੇ, ਸਭ ਸਹਿ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋਰੀ ਕਿਸੇ ਹੈ ਕਨੀਰੀ. ਨਿਗਾਹ ਸਤਿਗੁਰ ਦੀ ਸਭ

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਤੇ ਸਰ ਨੂੰ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ ਦੋ ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ये शरीर एक नगर है, पिंड है। जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरियां दृष्टियां, अखां, कान, नासका, ये जिहड़े इंद्रिय हैं ना जी, ये आवाजां मार मार के लिआउंदे हैं। ते पिंड दे चौधरी नूं तंग कर, कबीर साहब बाबा आपना बसुएगा, मैं इस पिंड विच नहीं रहना चाहता क्योंकि कोई मेरे कहने नहीं मानता। काम, क्रोध, लोभ, मोह, अहंकार वखरे वखरे हैं, रस्ते हैं। मेरा कोई कहना नहीं मानता। मेरी चौधरी की जिम्मेवारी है, मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतर्गामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होना ही नहीं, दोबारा नहीं मैं आना चाहता। धर्मराज जब लेखा मांगे, बाकी निकसी भारी, पंच किसान वा भाग गए, जिहड़े पंजे ही मैनू सताउण वाले सीगे, मेरे पिंड दे विच मेरे नाल वासी सी, इह तां सारे दौड़ जाणे। लै बांधिओ जीओ दरबारी, दरबार दे विच ते दरबारियां ने जीव आत्मा नूं बन्न लैणा, चौधरी नूं बन्न लैणा कि तेरी जिम्मेवारी सी। अब की बार बख्श बंदे को बवर न पत्ते, मैनू बंदे नूं इसे ही जन्म विच बख्श दे। गुरु प्यारे, जन्म तो मौत तक दा जो सफर है, एक दिन जन्म होया, एक दिन मौत भी होगी, जो उपजो सो दिन सहे, यह अटल सच्चाई है। जन्म दसदा है कि मौत भी होगी। इस सृष्टि विच, इस ब्रह्मांड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता, उसनु जिंदगी आख्या जाता, उसनु जीवन आख्या जाता। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तो, की कीता, की करिया, की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी, इस जीवन विच समझ, अपना हिसाब किताब एक ही नबील है, अगे ना तेनों हिसाब किताब देना पड़ेगा। गुरु प्यारे, जदों भी कोई प्राणी चलिया जाता ना संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੱਗੀ। ਸੰਗ ਚਲਤ ਹੈ, ਹਮ ਵੀ ਚੱਲਣਾ, ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਨੇ ਭਈਆ ਸਭ ਨੂੰ ਜੰਮ ਲੈ ਜਾਈ, ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ, ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ। ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਹੀ ਨਿਬੜ ਜਾਵੇ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਵੀ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦਾ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ। ਮੈਂ ਚਲੋ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੋਣੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦਿੱਤਾ। ਸੰਗ ਚਲਤ ਹੈ, ਹਮ ਵੀ ਚੱਲਣਾ, ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ, ਕਿਉਂਕਿ ਜੰਮ ਜੰਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੀ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ, ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖਿਆ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸ ਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ
ਵਾਸਤੇ ਸੰਗਤੀ ਅਰਦਾਸ ਕਰਨੀ ਹੈ ਗਰੀਬ ਨਿਵਾਜ ਪਿਤਾ ਜੀ ਜੀਵ ਦੇ ਗੁਣਾ ਉਗੁਣਾਂ ਦੀ ਵਿਚਾਰ ਨਾ ਕਰਨੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ ਭਾਣਾ ਮੰਨਣ ਦਾ ਬਲ ਬਖਸ਼ਣਾ ਗੁਰੂ ਪਿਆਰੋ ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖ ਕਿੰਨਾ ਵੱਡਾ ਹੈ ਖੈਰ ਜਿਸ ਸਾਹਿਬ ਸਿਉ ਨਾਹੀਂ ਚਾਰਾ ਥਾਂ ਕੋ ਕੀਜੈ ਸਦ ਨਮਸਕਾਰਾ ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰਦੇ ਹਾਂ

अवनाशी अवगत

صاحب

Oh.

0: ਸਾਜ ਸਵਾਰ ਸਿਧਾਰਿਆ ਦਰ ਪਤਨ ਨੇ ਜਿਵੇਂ ਉਭਾਰਿਆ
1: ਉਹ ਮਨ ਪਛਤਾਵਾ
0: ਸੋ ਚਲਨਹਾਰ ਲਪਟ ਰਿਹਾ
1: ਉਸ ਪਰ ਸਨ ਫਤਿਹ ਮੰਦ

Amen.

Lord Father.

Lord.

चलने में

ਸਤਿ ਪ੍ਰਭ ਸੁਆਮੀ ਗੁਰ ਪ੍ਰਸਾਦ

ਕੋ ਧਿਆਨ ਫਰਮਾਈਏ, ਸੰਗਤਾਂ ਤੋਂ ਕੀ ਉਜੜ ਪਾਈਏ।

que todo lo que usted cobre.

Jesus.

Yeah.

ਪਰਮਾਤਮਾ

Thank you.

0: ਕਰੇ
1: ਸਤਿਗੁਰ ਸਿੱਖ ਕੇ ਬੰਧਨ ਕਰਦਾ ਗੁਰ ਕਾ ਸਿੰਘ ਵਿਕਾਰ ਧਿਆਤਾ
0: ਸਤਿਗੁਰ ਸਿੱਖ ਕੋ ਨਾਮ ਲੰਬੇ ਗੁਰ ਕਾ ਸਿੰਘ ਵਡ ਬਾਗੀ ਹੈ
1: ਸਤਿਗੁਰ ਸਿੱਖ ਕਾ ਉਪਰ ਸਵਾਰਾ ਨਾਲ ਸਤਿਗੁਰ ਸਿੱਖ ਕੋ ਜੀ ਨਾਲ ਸਵਾਰਾ
0: ਗੁਰ ਕੇ ਗ੍ਰਹਿ ਸੇਵਕ ਜੋ ਹੈ ਗੁਰ ਕੀ ਆਗਿਆ ਮਨ ਮੇ ਸਹੇ
1: ਆਪਸ ਤੌਰ ਪਰ ਕਥਨ ਜਾਵੇ ਹਰ ਨਾਮ ਜਿਹਾ ਦੱਸਿਆ ਹੋਇਆ
0: ਮਨ ਭੇਜੇ ਸਤਿਗੁਰ ਕੇ ਪਾਸ ਇਸੇ ਵਰਕੇ ਕਾਰ ਜਲਾਸ
1: ਸੇਵਾ ਕਰ ਤੋ ਹੈ ਨੇ ਕਾਮੀ ਸਿੱਖ ਤੋ ਹੋਰ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਜੇ ਦੂਸਰੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗੱਲ ਜਾਣਾ
0: ਉਹ ਸਤਿਗੁਰ ਜਿਸ ਦੇ ਹਰ ਨਾਮ ਅਨੁ ਬਾਲ ਗੁਰ ਕੋ ਬਲ ਜਾਓ
1: ਸੰਵਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਮੇ ਜਨ ਜਨ ਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ
1: ਜੈ ਸਿਆਣ ਲੈ ਆਣ ਜਾਈਆ ਨਾਨਕ ਐਸਾ ਗੁਰ ਬੜ ਭਾਗੀ ਪਾਈਆ
0: ਸਫਲ ਦਰਸ਼ਨ ਦੇਖਤ ਮੁਨੀ ਪਤਾ ਚਰੰਗਰ ਨਿਰਮਲ ਜੀ
1: ਏਕੇ ਸੰਗ ਰਾਮ ਗੁਰ ਰਵੇ ਪਾਰ ਬ੍ਰਹਮ ਕੀ ਦਰਗਿਆ ਗਵੇ
0: ਤੂੰ ਕਰ ਭਜਨ ਕਰਨ ਆ ਗਾਵੇ ਮਨ ਸਭ ਸੋਭਾ ਤੰਤ ਦਿਆਂ ਨੇ
1: ਪੂਰਾ ਗੁਰ ਰੱਖਿਓ ਜਾਤਾ ਮੰਤਰ ਅੰਦਰ ਦਿਸ ਭੇਖਿਆ ਹੋਏ ਸੰਤ
0: ਗੁਰ ਬੈਠ

Thank you.

Amen.

love.

ప్రభు

ಸಂಘ ಅಂತ

Israel